0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 ਐਫਐਮ ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: ਕੈਲਗਰੀਜ਼ ਓਲਡੈਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 ਐਫਐਮ
3: ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 ਟੂ 8 ਪੀਐਮ ਸੰਡੇਜ਼ 1 ਟੂ 5 ਪੀਐਮ
2: ਵਿਜ਼ਿਟ sabrang.ca
4: The following program speaks to the East Indian community, uniting the world for your listening pleasure at Fairchild Radio, the multicultural spirit of Calgary, CHKF 94.7 FM.

0: ਮਿਲ ਫੈਮਿਲੀ ਫਿਜ਼ੀਸ਼ੀਅਨ ਦਾ ਸਵਾਗਤ ਕਰਦਾ ਹੈ।
1: ਗਰਮਜੋਸ਼ੀ, ਸਮਝਦਾਰੀ ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ।
0: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼, ਹਿੰਦੀ, ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ।
1: ਨਵੇਂ ਪੇਸ਼ੈਂਟਸ ਨੂੰ ਅਕਸੈਪਟ ਹੋ ਰਹੇ ਨੇ, ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਉਰ ਕਰੋ।
0: ਕਾਲ ਕਰੋ 5873368 90 ਲਾਈਫ ਲਾਈਨ ਮੈਡੀਕਲ ਕਲੀਨਿਕ, ਵਾਕ ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ।
1: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 5873606890।
0: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਦਾਰੀ।

0: या कॉल करें 587-360-6890 6873606890 लाइफलाइन मेडिकल क्लिनिक
1: आपकी सेहत हमारी जिम्मेदारी
2: अपने बिजनेस को दीवारों से बाहर निकालिए और सीधे अपने ग्राहकों तक पहुंचाइए सबरंग रेडियो अब आता है लाइव आपके लोकेशन पर जहां होता है एनर्जी एक्साइटमेंट और रियल कनेक्शन चाहे हो आपकी शॉप ओपनिंग कोई खास इवेंट प्रोडक्ट लॉन्च या कम्युनिटी सेलिब्रेशन हम सिर्फ प्रमोशन नहीं करते हम आपके ब्रांड को एक यादगार अनुभव बना देते हैं हमारी टीम पहुंचती है आपके पास लोगों से जुड़ती है और आपकी पहचान को फैलाती है पूरे 250 किलोमीटर के नेटवर्क में ज्यादा पहचान ज्यादा भरोसा ज्यादा ग्राहक अपने बिजनेस को बनाइए खास दिखाइए सुनाइए और सेलिब्रेट कराइए आज ही बुक कीजिए सबरंग रेडियो के साथ आपका ब्रांड ऑन एयर भी और ऑन ग्राउंड भी Monday, Tuesday, Thursday and Friday, 7 to 8 p.m. Sunday, 1 to 5 p.m.
3: Asia Pacific Immigration Consulting Limited. Student visa, visitor visa, super visa, LMIE applications, family immigration, provincial nominee application, ate citizenship application vich lamba tajruba te maharat rakhda hai. Tuhadi sahulat layi main Maninder Singh Tillo ate Inderjot Kaur Tillo ikko chhat hai immigration ate insurance diyan sewawan pradan karde hain. Sanu sampark karn layi 403-225-1111 Maninder Singh Tillo Asia Pacific Immigration Consulting Limited.
4: Regulated Canadian Immigration Consultant.
3: 403-225-1111.
2: From the heart of Calgary to every corner within a 250-kilometer reach, Sabrang Radio is connecting voices, stories, and communities like never before. Whether you're in Calgary, Airdrie, Chestermere, Cochrane, or tuning in from Okotoks, High River, Strathmore, and beyond, we are one sound, one family, one Sabrang. Feel the rhythm, celebrate the culture, and stay connected with voices that matter. More events, more stories, more celebrations are on the way, only on Sabrang Radio, your voice across every mile. Visit our official website, www.sabrang.ca.
5: Zarponia headlines day. ਕੈਨੇਡਾ 'ਚ ਸਥਾਈ ਕਾਮਿਆਂ ਨੂੰ 6 ਮਹੀਨੇ ਪੜ੍ਹਨ ਦੀ ਇਜਾਜ਼ਤ ਵਰਕ ਪਰਮਿਟ ਵਾਲੇ ਲੋਕ ਬਿਨਾਂ ਸਟੱਡੀ ਪਰਮਿਟ ਪੜ੍ਹ ਸਕਣਗੇ ਕੈਨੇਡੀਅਨ ਨਾਗਰਿਕਤਾ ਵਾਲੀਆਂ ਅਰਜ਼ੀਆਂ 'ਚ ਆਇਆ ਵੱਡਾ ਉਛਾਲ ਨਵੇਂ ਨਿਯਮਾਂ ਕਾਰਨ ਅਰਜ਼ੀਆਂ ਦੀ ਪੈਂਡੈਂਸੀ ਵਧੀ ਇੰਤਜ਼ਾਰ ਹੋਇਆ ਲੰਬਾ ਜਾਲੀ ਪੀ ਆਰ ਕਾਰਡ ਬਣਾਉਣ ਵਾਲੇ ਵਿਅਕਤੀਆਂ 'ਤੇ ਦੋਸ਼ ਤੈਅ ਮੌਂਟਰੀਅਲ ਹਵਾਈ ਅੱਡੇ ਤੋਂ ਫੜੇ ਗਏ ਸਨ ਜਾਲੀ ਪਛਾਣ ਪੱਤਰ ਕੈਨੇਡਾ 'ਚ ਨਵੇਂ ਆਈਫੋਨ ਦੀਆਂ ਕੀਮਤਾਂ ਨੇ ਵਧਾਈ ਚਿੰਤਾ ਅਮਰੀਕਾ ਨਾਲੋਂ ਕੈਨੇਡਾ 'ਚ ਮਹਿੰਗਾ ਮਿਲੇਗਾ ਨਵਾਂ ਆਈਫੋਨ ਫੈਡਰਲ ਸਰਕਾਰ ਨੇ ਦੇਸ਼ 'ਚ ਪਹਿਲਾਂ ਤੋਂ ਮੌਜੂਦ ਯੋਗ ਅਸਥਾਈ ਕਾਮਿਆਂ ਲਈ ਪੜ੍ਹਾਈ ਅਤੇ ਟ੍ਰੇਨਿੰਗ ਦੇ ਨਿਯਮਾਂ 'ਚ ਵੱਡੀ ਰਾਹਤ ਦਿੱਤੀ ਹੈ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਮੁਤਾਬਕ ਕੁਝ ਯੋਗ ਵਰਕ ਪਰਮਿਟ ਧਾਰਕ ਹੁਣ ਵੱਖਰਾ ਸਟੱਡੀ ਪਰਮਿਟ ਲੈ ਬਿਨਾਂ 6 ਮਹੀਨੇ ਤੱਕ ਪੜ੍ਹਾਈ ਜਾਂ ਟ੍ਰੇਨਿੰਗ ਕਰ ਸਕਣਗੇ ਇਸ ਕਦਮ ਦਾ ਮੁੱਖ ਮਕਸਦ ਉਨ੍ਹਾਂ ਕਾਮਿਆਂ 'ਚ ਮਦਦ ਕਰਨਾ ਹੈ ਜੋ ਨੌਕਰੀ ਦੇ ਨਾਲ ਆਪਣੀਆਂ ਸਕਿੱਲਜ਼ ਵਧਾਉਣਾ ਚਾਹੁੰਦੇ ਨੇ ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਕੈਨੇਡਾ 'ਚ ਮਜ਼ਦੂਰਾਂ ਦੀ ਘਾਟ ਨੂੰ ਪੂਰਾ ਕਰਨ ਅਤੇ ਵਰਕਫੋਰਸ ਨੂੰ ਮਜ਼ਬੂਤ ਕਰਨ 'ਚ ਮਦਦ ਮਿਲੇਗੀ ਇਸ ਨੀਤੀ ਦਾ ਖਾਸ ਤੌਰ 'ਤੇ ਟ੍ਰੇਡਸ ਨਰਸਿੰਗ ਤੇ ਲੈਬ ਟੈਕਨੋਲੋਜੀ ਵਰਗੇ ਖੇਤਰਾਂ 'ਚ ਕੰਮ ਕਰਨ ਵਾਲੇ ਲੋਕਾਂ ਨੂੰ ਫਾਇਦਾ ਹੋ ਸਕਦਾ ਹੈ ਕੈਨੇਡਾ 'ਚ ਵੈਦ ਵਰਕ ਪਰਮਿਟ 'ਤੇ ਕੰਮ ਕਰ ਰਹੇ ਭਾਰਤੀ ਵੀ ਛੋਟੇ ਸਮੇਂ ਦੀ ਟ੍ਰੇਨਿੰਗ ਲਾਇਸੈਂਸਿੰਗ ਜਾਂ ਸਿੱਖਿਆ ਲਈ ਇਸ ਸਹੂਲਤ ਦਾ ਲਾਭ ਲੈ ਸਕਦੇ ਨੇ ਹਾਲਾਂਕਿ ਇਸ ਨਵੇਂ ਨਿਯਮ ਦੀਆਂ ਕੁਝ ਮਹੱਤਵਪੂਰਨ ਸ਼ਰਤਾਂ ਨੇ ਯੋਗ ਵਰਕ ਪਰਮਿਟ ਧਾਰਕ ਵੱਧ ਤੋਂ ਵੱਧ 6 ਮਹੀਨੇ ਜਾਂ ਆਪਣੇ ਵਰਕ ਪਰਮਿਟ ਦੀ ਮਿਆਦ ਖਤਮ ਹੋਣ ਤੱਕ ਜੋ ਵੀ ਪਹਿਲਾਂ ਆਵੇ ਪੜ੍ਹਾਈ ਕਰ ਸਕਣਗੇ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸਥਾਈ ਕਾਮਿਆਂ ਨੂੰ ਲੰਬੇ ਸਮੇਂ ਦੀ ਜਾਂ ਪੂਰੇ ਸਮੇਂ ਦੀ ਪੜ੍ਹਾਈ ਲਈ ਸਟੱਡੀ ਪਰਮਿਟ ਦੀ ਲੋੜ ਨਹੀਂ ਰਹੇਗੀ ਫੁੱਲ ਟਾਈਮ ਜਾਂ ਲੰਬੇ ਕੋਰਸਾਂ ਲਈ ਮੌਜੂਦਾ ਸਟੱਡੀ ਪਰਮਿਟ ਦੇ ਨਿਯਮ ਲਾਗੂ ਰਹਿਣਗੇ ਆਈਆਰਸੀਸੀ ਨੇ ਦੱਸਿਆ ਹੈ ਕਿ ਯੋਗ ਕਾਮਿਆਂ ਨੂੰ ਇਸ ਨਵੇਂ ਕਦਮ ਬਾਰੇ ਸੂਚਨਾਵਾਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ ਇਸ ਨਾਲ ਥੋੜੇ ਸਮੇਂ ਦੀ ਸਿੱਖਿਆ ਟ੍ਰੇਨਿੰਗ ਅਤੇ ਲਾਇਸੈਂਸ ਹਾਸਲ ਕਰਨ ਲਈ ਇੱਕ ਵੱਖਰੀ ਪ੍ਰਸ਼ਾਸਨਿਕ ਲੋੜ ਹਟ ਜਾਵੇਗੀ ਸਰਕਾਰ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਇਹ ਕੈਨੇਡਾ ਆਉਣ ਦਾ ਕੋਈ ਨਵਾਂ ਇਮੀਗ੍ਰੇਸ਼ਨ ਰਸਤਾ ਨਹੀਂ ਹੈ ਇਸ ਨੀਤੀ ਨਾਲ ਕਿਸੇ ਵਿਦੇਸ਼ੀ ਕਾਮੇ ਨੂੰ ਕੈਨੇਡਾ 'ਚ ਦਾਖਲ ਹੋਣ ਲਈ ਨਵਾਂ ਵਰਕ ਪਰਮਿਟ ਜਾਂ ਇਮੀਗ੍ਰੇਸ਼ਨ ਸਟੇਟਸ ਆਪਣੇ ਆਪ ਨਹੀਂ ਮਿਲੇਗਾ ਇਹ ਅਸਥਾਈ ਨੀਤੀ 31 ਦਸੰਬਰ 2027 ਤੱਕ ਲਾਗੂ ਰਹੇਗੀ ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਕੈਨੇਡਾ ਦੀ ਅਸਥਾਈ ਆਬਾਦੀ ਨੂੰ ਕਾਬੂ ਕਰਨ ਦੇ ਯਤਨਾਂ ਦੇ ਨਾਲ ਨਾਲ ਦੇਸ਼ 'ਚ ਮੌਜੂਦ ਮਜ਼ਦੂਰਾਂ ਦੀ ਲੋੜ ਪੂਰਾ ਕਰਨ ਦੇ ਲਈ ਚੁੱਕਿਆ ਗਿਆ ਹੈ ਕੈਨੇਡਾ ਸਰਕਾਰ ਨੇ ਇਹ ਵੀ ਕਿਹਾ ਕਿ ਉਸ ਦਾ ਟੀਚਾ 2027 ਦੇ ਅੰਤ ਤੱਕ ਅਸਥਾਈ ਵਸਨੀਕਾਂ ਦੀ ਗਿਣਤੀ ਦੇਸ਼ ਦੀ ਕੁੱਲ ਆਬਾਦੀ ਦੇ 5% ਤੋਂ ਘੱਟ ਕਰਨਾ ਹੈ ਪਾਰਲੀਮੈਂਟ ਵੱਲੋਂ ਕੈਨੇਡੀਅਨ ਪੂਰਵਜਾਂ ਵਾਲੇ ਦੇਸ਼ਾਂ ਨੂੰ ਦੇਸ਼ ਦੀ ਨਾਗਰਿਕਤਾ ਦੇਣ ਦਾ ਕਾਨੂੰਨ ਪਾਸ ਕਰਨ

ਤੋਂ ਬਾਅਦ ਅਰਜ਼ੀਆਂ ਦਾ ਬੈਕਲੌਗ ਇੱਕ ਨਵੇਂ ਰਿਕਾਰਡ ਪੱਧਰ ਤੇ ਪਹੁੰਚ ਗਿਆ ਏ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੀ ਵੈਬਸਾਈਟ ਅਨੁਸਾਰ ਇਸ ਸਮੇਂ 1,36,000 ਤੋਂ ਵੱਧ ਨਾਗਰਿਕਤਾ ਸਰਟੀਫਿਕੇਟ ਦੀਆਂ ਅਰਜ਼ੀਆਂ ਫੈਸਲੇ ਦੀ ਉਡੀਕ 'ਚ ਨੇ ਜਿਨ੍ਹਾਂ 'ਚੋਂ ਵੱਡੀ ਗਿਣਤੀ ਅਮਰੀਕੀਆਂ ਦੀ ਹੈ ਹੁਣ ਅਰਜ਼ੀ ਦੇਣ ਵਾਲੇ ਲੋਕਾਂ ਨੂੰ ਲਗਭਗ 33 ਮਹੀਨਿਆਂ ਦਾ ਇੰਤਜ਼ਾਰ ਕਰਨਾ ਪੈ ਸਕਦਾ ਏ ਮਈ 2025 'ਚ ਨਵਾਂ ਕਾਨੂੰਨ ਬਿੱਲ C3 ਲਾਗੂ ਹੋਣ ਤੋਂ ਪਹਿਲਾਂ ਇਨ੍ਹਾਂ ਅਰਜ਼ੀਆਂ ਦਾ ਪ੍ਰੋਸੈਸਿੰਗ ਸਮਾਂ ਸਿਰਫ 5 ਮਹੀਨੇ ਸੀ ਪਰ ਹੁਣ ਨਵੇਂ ਨਿਯਮਾਂ ਤਹਿਤ ਦੂਜੇ ਦੇਸ਼ਾਂ 'ਚ ਰਹਿਣ ਵਾਲੇ ਲੋਕ ਜਿਨ੍ਹਾਂ ਦੇ ਪੂਰਵਜ ਕੈਨੇਡਾ ਦੇ ਨਾਗਰਿਕ ਸਨ ਕੈਨੇਡੀਅਨ ਨਾਗਰਿਕਤਾ ਲਈ ਯੋਗ ਹੋ ਸਕਦੇ ਨੇ ਇਸ ਕਾਰਨ ਆਪਣੇ ਪੂਰਵਜਾਂ ਦੇ ਦਸਤਾਵੇਜ਼ ਲੱਭਣ ਅਤੇ ਪੁਸ਼ਟੀ ਕਰਨ ਵਾਲੀਆਂ ਅਰਜ਼ੀਆਂ ਦੀ ਗਿਣਤੀ 'ਚ ਭਾਰੀ ਵਾਧਾ ਹੋਇਆ ਵਕੀਲਾਂ ਅਤੇ ਸੰਸਦੀ ਮੈਂਬਰਾਂ ਨੇ ਇਸ ਦੇਰੀ 'ਤੇ ਚਿੰਤਾ ਪ੍ਰਗਟਾਈ ਕੈਨੇਡੀਅਨ ਬਾਰ ਐਸੋਸੀਏਸ਼ਨ ਦਾ ਮੰਨਣਾ ਹੈ ਕਿ ਸਰਕਾਰ ਨੂੰ ਇਸ ਕੰਮ ਲਈ ਹੋਰ ਸਟਾਫ ਅਤੇ ਸੰਸਾਧਨ ਲਗਾਉਣ ਦੀ ਲੋੜ ਹੈ ਤਾਂ ਜੋ ਪ੍ਰੋਸੈਸਿੰਗ ਸਮਾਂ ਮੁੜ ਆਮ ਹੋ ਸਕੇ ਦੂਜੇ ਪਾਸੇ ICC ਦੇ ਬੁਲਾਰੇ ਦਾ ਕਹਿਣਾ ਹੈ ਕਿ ਅਰਜ਼ੀਆਂ ਦੀ ਗਿਣਤੀ ਵਧਣ ਅਤੇ ਦਸਤਾਵੇਜ਼ਾਂ ਦੀ ਜਾਂਚ 'ਚ ਲੱਗਣ ਵਾਲੇ ਸਮੇਂ ਕਾਰਨ ਇਹ ਦੇਰੀ ਹੋ ਰਹੀ ਹੈ ਅਤੇ ਵਿਭਾਗ ਕੰਮ ਨੂੰ ਤੇਜ਼ ਕਰਨ ਲਈ ਨਵੇਂ ਤਰੀਕੇ ਅਪਣਾ ਰਿਹਾ ਏ ਅੰਕੜਿਆਂ ਅਨੁਸਾਰ ਪ੍ਰਾਪਤ ਹੋਈਆਂ ਅਰਜ਼ੀਆਂ 'ਚੋਂ ਸਭ ਤੋਂ ਵੱਧ ਗਿਣਤੀ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਹੈ ਜਦੋਂ ਕਿ 55 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀਆਂ ਅਰਜ਼ੀਆਂ ਬਹੁਤ ਘੱਟ ਨੇ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਦੇਰੀ ਕਾਰਨ ਵਿਦੇਸ਼ਾਂ 'ਚ ਪੜ੍ਹਾਈ ਨੌਕਰੀ ਅਤੇ ਪਰਿਵਾਰਾਂ ਦੇ ਮੁੜ ਵਸੇਬੇ ਦੀਆਂ ਯੋਜਨਾਵਾਂ 'ਤੇ ਬੁਰਾ ਅਸਰ ਪੈ ਰਿਹਾ ਏ ਵਿਰੋਧੀ ਧਿਰਾਂ ਨੇ ਵੀ ਸਰਕਾਰ 'ਤੇ ਸਹੀ ਇੰਤਜ਼ਾਮ ਨਾ ਕਰਨ ਦੇ ਦੋਸ਼ ਲਾਏ ਨੇ ਕੈਨੇਡਾ ਦੇ ਮੌਂਟਰੀਅਲ ਸ਼ਹਿਰ 'ਚ ਇੱਕ 40 ਸਾਲਾ ਵਿਅਕਤੀ ਉੱਤੇ ਜਾਲੀ ਪਛਾਣ ਪੱਤਰ ਤੇ ਕਾਰਡ ਬਣਾਉਣ ਦੇ ਦੋਸ਼ ਲੱਗੇ ਨੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਮਿਰਾਬੇਲ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਛਾਪੇਮਾਰੀ ਕਰਕੇ ਇਹ ਜਾਲੀ ਸਮੱਗਰੀ ਬਰਾਮਦ ਕੀਤੀ ਸੀ ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਏਜੰਸੀ ਨੇ ਦੱਸਿਆ ਕਿ ਇਹ ਕਾਰਵਾਈ ਮਾਰਚ 2024 'ਚ ਕੀਤੀ ਗਈ ਸੀ ਚੈਕਿੰਗ ਦੌਰਾਨ ਇੱਕ ਅਧਿਕਾਰੀ ਨੇ 250 ਖਾਲੀ ਕਾਰਡ ਫੜੇ ਸਨ ਜੋ ਬਿਲਕੁਲ ਕੈਨੇਡਾ ਦੇ ਪੱਕੇ ਨਿਵਾਸੀ ਕਾਰਡ ਵਰਗੇ ਦਿਖਾਈ ਦਿੰਦੇ ਸਨ ਇਸ ਤੋਂ ਇਲਾਵਾ ਕਾਰਡਾਂ 'ਤੇ ਲੱਗਣ ਵਾਲੇ 250 ਹੋਲੋਗ੍ਰਾਮ ਵੀ ਬਰਾਮਦ ਕੀਤੇ ਗਏ ਸਨ ਇਸ ਘਟਨਾ ਤੋਂ ਬਾਅਦ 11 ਜੁਲਾਈ 2024 ਨੂੰ ਜਾਂਚ ਟੀਮ ਨੇ ਮੌਂਟਰੀਅਲ ਦੇ ਉੱਤਰੀ ਕੰਢੇ 'ਤੇ ਸਥਿਤ ਇੱਕ ਘਰ 'ਚ ਤਲਾਸ਼ੀ ਲਈ ਇਸ ਛਾਪੇਮਾਰੀ ਦੌਰਾਨ ਪੁਲਿਸ ਨੂੰ ਹੋਰ ਕਈ ਜਾਲੀ ਦਸਤਾਵੇਜ਼ ਮਿਲੇ ਜਿਨ੍ਹਾਂ 'ਚ ਗਲਤ ਨਿੱਜੀ ਜਾਣਕਾਰੀ ਦਰਜ ਸੀ ਘਰ ਦੀ ਤਲਾਸ਼ੀ ਦੌਰਾਨ ਅਧਿਕਾਰੀਆਂ ਨੂੰ ਜਾਲੀ ਦਸਤਾਵੇਜ਼ ਬਣਾਉਣ ਲਈ ਵਰਤਿਆ ਜਾਣ ਵਾਲਾ ਸਮਾਨ ਇੱਕ ਪਾਬੰਦੀਸ਼ੁਦਾ ਬੰਦੂਕ ਅਤੇ 3 ਮੈਗਜ਼ੀਨ ਵੀ ਮਿਲੇ ਹਨ ਦੋਸ਼ੀ ਵਿਅਕਤੀ ਅਹਿਮਦ ਜਵਾਦ ਤੁਖੀ ਖਿਲਾਫ ਕਾਨੂੰਨ ਤਹਿਤ ਕਈ ਗੰਭੀਰ ਮਾਮਲੇ ਦਰਜ ਕੀਤੇ ਗਏ ਨੇ ਉਸ ਉੱਤੇ ਗੈਰ ਕਾਨੂੰਨੀ ਸਮਾਨ ਦੀ ਤਸਕਰੀ ਕਰਨ ਜਾਲੀ ਪਛਾਣ ਪੱਤਰ ਤਿਆਰ ਕਰਨ ਅਤੇ ਜਾਣਬੁੱਝ ਕੇ ਨਕਲੀ ਦਸਤਾਵੇਜ਼ ਬਾਹਰੋਂ ਮੰਗਵਾਉਣ ਵੇਚਣ ਜਾਂ ਲੋਕਾਂ ਨੂੰ ਮੁਹੱਈਆ ਕਰਵਾਉਣ ਦੇ ਦੋਸ਼ ਲੱਗੇ ਨੇ ਕੈਨੇਡੀਅਨਜ਼ ਅਮਰੀਕਾ ਦੇ ਮੁਕਾਬਲੇ ਵਸਤੂਆਂ ਦੀ ਜ਼ਿਆਦਾ ਕੀਮਤ ਦੇਖਣ ਦੇ ਆਦੀ ਨੇ ਪਰ ਐਪਲ ਦੇ ਨਵੇਂ ਆਈਫੋਨ ਦੀ ਕੀਮਤ ਦੇ ਅੰਤਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਬੁੱਧਵਾਰ ਨੂੰ ਲਾਂਚ ਕੀਤਾ ਗਿਆ ਐਪਲ ਦਾ ਨਵਾਂ ਫੋਲਡੇਬਲ ਫੋਨ ਆਈਫੋਨ ਡਿਓ ਕੈਨੇਡਾ 'ਚ ਬਿਨਾਂ ਟੈਕਸ ਤੋਂ $2,999 ਤੋਂ ਲੈ ਕੇ $4,799 ਤੱਕ ਵਿਕ ਰਿਹਾ ਏ ਅਮਰੀਕਾ 'ਚ ਇਸ ਦੀ ਸ਼ੁਰੂਆਤੀ ਕੀਮਤ $1,999 ਹੈ ਜੋ ਕੈਨੇਡੀਅਨ ਕਰੰਸੀ 'ਚ ਲਗਭਗ $2,760 ਬਣਦੀ ਹੈ ਇਸ ਦਾ ਮਤਲਬ ਹੈ ਕਿ ਕੈਨੇਡਾ ਦੇ ਲੋਕਾਂ ਨੂੰ ਸਭ ਤੋਂ ਸਸਤੇ ਮਾਡਲ ਲਈ ਵੀ ਲਗਭਗ 10% ਜ਼ਿਆਦਾ ਪੈਸੇ ਦੇਣੇ ਪੈਣਗੇ ਇਸ ਵੱਡੀ ਕੀਮਤ 'ਤੇ ਸੋਸ਼ਲ ਮੀਡੀਆ 'ਚ ਲੋਕਾਂ ਨੇ ਕਾਫੀ ਮਜ਼ਾਕ ਵੀ ਬਣਾਇਆ ਇੱਕ ਯੂਜ਼ਰ ਨੇ ਲਿਖਿਆ ਕਿ ਇੰਨੇ ਪੈਸਿਆਂ 'ਚ ਪਹਿਲਾਂ ਗੱਡੀ ਆ ਜਾਂਦੀ ਸੀ ਟੋਰਾਂਟੋ ਯੂਨੀਵਰਸਿਟੀ ਦੇ ਅਰਥ ਸ਼ਾਸਤਰ ਦੇ ਪ੍ਰੋਫੈਸਰ ਜੋਸਫ ਸਟੇਨਬਰਗ ਅਨੁਸਾਰ ਐਪਲ ਸਮਝਦਾ ਏ ਕਿ ਕੈਨੇਡਾ 'ਚ ਅਜਿਹੇ ਮਹਿੰਗੇ ਉਤਪਾਦ ਖਰੀਦਣ ਵਾਲੇ ਗਾਹਕ ਕੀਮਤ ਦੀ ਜ਼ਿਆਦਾ ਪ੍ਰਵਾਹ ਨਹੀਂ ਕਰਦੇ ਇਸ ਲਈ ਕੰਪਨੀ ਆਪਣਾ ਮੁਨਾਫਾ ਵਧਾ ਰਹੀ ਹੈ ਕੁਝ ਲੋਕਾਂ ਦਾ ਮੰਨਣਾ ਸੀ ਕਿ ਅਮਰੀਕਾ ਅਤੇ ਕੈਨੇਡਾ ਵਿਚਾਲੇ ਚੱਲ ਰਹੇ ਵਪਾਰਕ ਤਣਾਅ ਅਤੇ ਟੈਰਿਫ ਕਾਰਨ ਕੀਮਤਾਂ ਵਧੀਆਂ ਹਨ ਪਰ ਮਾਹਿਰਾਂ ਨੇ ਇਸ ਨੂੰ ਖਾਰਜ ਕਰ ਦਿੱਤਾ ਏ ਸਟੇਨਬਰਗ ਨੇ ਦੱਸਿਆ ਕਿ ਇਹ ਫੋਨ ਚੀਨ 'ਚ ਬਣਦੇ ਨੇ ਇਸ ਲਈ ਅਮਰੀਕੀ ਟੈਕਸਾਂ ਦਾ ਇਸ 'ਤੇ ਕੋਈ ਅਸਰ ਨਹੀਂ ਪੈਂਦਾ ਉੱਥੇ ਹੀ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਦੇ ਪ੍ਰੋਫੈਸਰ ਵਰਨਰ ਅੰਟਵੇਲੀਅਰ ਅਨੁਸਾਰ ਦੁਨੀਆ ਭਰ 'ਚ AI ਦੀ ਮੰਗ ਵਧਣ ਨਾਲ ਮਾਈਕਰੋਚਿਪ ਦੀ ਕਮੀ ਹੋ ਗਈ ਹੈ ਜਿਸ ਨਾਲ ਇਲੈਕਟ੍ਰੋਨਿਕਸ ਦੇ ਉਤਪਾਦਨ ਦੀ ਲਾਗਤ ਵਧੀ ਹੈ ਉਨ੍ਹਾਂ ਇਹ ਵੀ ਕਿਹਾ ਕਿ ਕੈਨੇਡਾ ਦਾ ਬਾਜ਼ਾਰ ਛੋਟਾ ਹੋਣ ਕਰਕੇ ਅਮਰੀਕੀ ਕੰਪਨੀਆਂ ਅਕਸਰ ਇੱਥੇ 10-15% ਜ਼ਿਆਦਾ ਕੀਮਤ ਵਸੂਲਦੀਆਂ ਨੇ ਐਪਲ ਦੇ CEO ਜੌਨ ਟਰਨਸ ਨੇ ਬੁੱਧਵਾਰ ਨੂੰ ਇਸ ਨਵੇਂ ਫੋਨ ਦੀ ਘੋਸ਼ਣਾ ਕੀਤੀ ਇਸ ਫੋਨ ਦੀ ਪ੍ਰੀ ਆਰਡਰ ਬੁਕਿੰਗ 17 ਅਕਤੂਬਰ ਤੋਂ ਸ਼ੁਰੂ ਹੋਵੇਗੀ ਤੇ ਇਹ 23 ਅਕਤੂਬਰ ਤੋਂ ਬਾਜ਼ਾਰ ਦੇ ਵਿੱਚ ਵਿਕਣ ਲਈ ਉਪਲਬਧ ਹੋਵੇਗਾ ਵਿਸਲਰ ਵਿਲੇਜ 'ਚ 4 ਸਾਲ ਪਹਿਲਾਂ ਦਿਨ ਦਿਹਾੜੇ ਹੋਈ ਗੋਲੀਬਾਰੀ ਅਤੇ 2 ਵਿਅਕਤੀਆਂ ਦੇ ਕਤਲ ਦੇ ਮਾਮਲੇ 'ਚ ਵੈਨਕੂਵਰ ਦੀ ਅਦਾਲਤ 'ਚ ਜਿਊਰੀ ਟ੍ਰਾਇਲ ਸ਼ੁਰੂ ਹੋ ਗਿਆ ਹੈ ਗੁਰਸਿਮਰਨ ਸਹੋਤਾ ਤੇ ਤਨਵੀਰ ਖੱਖ ਉੱਤੇ ਸੰਡਾਇਲ ਹੋਟਲ ਦੇ ਬਾਹਰ ਦੁਪਹਿਰ ਵੇਲੇ ਹੋਈ ਗੋਲੀਬਾਰੀ ਦੌਰਾਨ ਪਹਿਲੇ ਦਰਜੇ ਦੇ ਕਤਲ ਦੇ ਦੋਸ਼ ਨੇ ਦੋਵਾਂ ਮੁਲਜ਼ਮਾਂ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਏ ਅਦਾਲਤ ਨੂੰ ਦੱਸਿਆ ਗਿਆ ਕਿ ਇਸ ਗੋਲੀਬਾਰੀ 'ਚ ਸਤਿੰਦਰ ਗਿੱਲ ਅਤੇ ਮਨਿੰਦਰ ਧਾਲੀਵਾਲ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਸਨ ਤੇ ਬਾਅਦ 'ਚ ਉਨ੍ਹਾਂ ਦੀ ਮੌਤ ਹੋ ਗਈ ਸੀ

ਸਰਕਾਰੀ ਵਕੀਲ ਵੱਲੋਂ ਪੇਸ਼ ਕੀਤੇ ਗਏ ਤੱਥਾਂ ਮੁਤਾਬਕ ਘਟਨਾ ਤੋਂ ਕੁਝ ਮਿੰਟਾਂ ਬਾਅਦ ਹੀ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਇੱਕ ਗੱਡੀ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਫਾਇਰ ਕਰਮਚਾਰੀਆਂ ਨੇ ਮੌਕੇ ਤੇ ਪਹੁੰਚ ਕੇ ਚਿੱਟੇ ਰੰਗ ਦੀ ਹੌਂਡਾ CRV ਗੱਡੀ ਦੀ ਅੱਗ ਤੇ ਕਾਬੂ ਪਾਇਆ ਇਸ ਦੌਰਾਨ ਨੇੜਲੇ ਇਲਾਕੇ ਸਕੋਮਿਸ਼ ਚ ਤੈਨਾਤ RCMP ਨੂੰ ਗੋਲੀਬਾਰੀ ਅਤੇ ਸ਼ੱਕੀ ਗੱਡੀ ਬਾਰੇ ਜਾਣਕਾਰੀ ਮਿਲ ਚੁੱਕੀ ਸੀ ਅਦਾਲਤ ਚ ਗਵਾਹੀ ਦਿੰਦੇ ਹੋਏ ਕਾਂਸਟੇਬਲ ਮਾਰਕ ਮੈਕਮੋਹਨ ਨੇ ਦੱਸਿਆ ਕਿ ਉਸਨੇ ਹਾਈਵੇ 99 ਅਤੇ ਡਿਪੂ ਰੋਡ ਤੇ ਚੁਰਾਹੇ ਤੇ ਆਪਣੀ ਗੱਡੀ ਖੜੀ ਕਰ ਦਿੱਤੀ ਸੀ ਤਾਂ ਜੋ ਸ਼ੱਕੀ ਵਾਹਨ ਤੇ ਨਜ਼ਰ ਰੱਖੀ ਜਾ ਸਕੇ ਗੋਲੀਬਾਰੀ ਤੋਂ ਸਿਰਫ 36 ਮਿੰਟ ਬਾਅਦ ਹੀ ਉਸਨੇ ਹਾਈਵੇ ਦੇ ਉੱਤੇ ਦੱਖਣ ਵੱਲ ਜਾਂਦੀ ਇੱਕ ਕਾਲੇ ਰੰਗ ਦੀ ਕ੍ਰਿਸਲਰ 200 ਸੇਡਾਨ ਕਾਰ ਵੇਖੀ ਜਿਸ ਦੀਆਂ ਪਿਛਲੀਆਂ ਖਿੜਕੀਆਂ ਤੇ ਕਾਲੇ ਰੰਗ ਦੀ ਟਿੰਟ ਫਿਲਮ ਲੱਗੀ ਹੋਈ ਸੀ ਪੁਲਿਸ ਅਧਿਕਾਰੀ ਨੇ ਉਸ ਕਾਰ ਨੂੰ ਹਾਈਵੇ 99 ਅਤੇ ਗੈਰੀਬਾਲਡੀ ਰੋਡ ਨੇੜੇ ਰੋਕ ਲਿਆ ਉਸ ਗੱਡੀ ਦੇ ਅੰਦਰ 5 ਵਿਅਕਤੀ ਸਵਾਰ ਸਨ ਜਿਨ੍ਹਾਂ ਵਿੱਚ ਸਹੋਤਾ ਤੇ ਖੱਖ ਵੀ ਸ਼ਾਮਲ ਸਨ ਅਧਿਕਾਰੀ ਨੇ ਦੱਸਿਆ ਕਿ ਉਸਨੇ ਤੁਰੰਤ ਹੋਰ ਪੁਲਿਸ ਬਲ ਨੂੰ ਬੁਲਾਇਆ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਤੇ ਸਬੂਤ ਸੁਰੱਖਿਅਤ ਰੱਖਣ ਲਈ ਉਨ੍ਹਾਂ ਦੇ ਹੱਥਾਂ ਨੂੰ ਬੈਗਾਂ ਨਾਲ ਢੱਕ ਦਿੱਤਾ ਪੁਲਿਸ ਨੇ ਫੋਰੈਂਸਿਕ ਜਾਂਚ ਲਈ ਮੁਲਜ਼ਮਾਂ ਦੇ ਕੱਪੜੇ ਅਤੇ ਜੁੱਤੇ ਵੀ ਕਬਜ਼ੇ 'ਚ ਲੈ ਲਏ ਸਨ ਅਦਾਲਤ ਨੂੰ ਇਹ ਵੀ ਦੱਸਿਆ ਗਿਆ ਕਿ ਸੜੀ ਹੋਈ ਹੌਂਡਾ ਗੱਡੀ 'ਚੋਂ 2 ਪਿਸਤੌਲ ਬਰਾਮਦ ਹੋਏ ਹਨ ਸਰਕਾਰੀ ਵਕੀਲ ਡੌਨ ਮੌਂਟਰੀਚਰਡ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਤੋਂ ਮਿਲੀਆਂ ਸਾਰੀਆਂ 21 ਖਾਲੀ ਕਾਰਤੂਸਾਂ ਦੀ ਇਨ੍ਹਾਂ ਦੋਵਾਂ ਹਥਿਆਰਾਂ ਤੋਂ ਚੱਲਣ ਦੀ ਪੁਸ਼ਟੀ ਹੋਈ ਹੈ ਐਡਮਿੰਟਨ ਦੀ ਪੁਲਿਸ ਇੱਕ ਪਿਤਾ ਅਤੇ ਉਸ ਦੇ 2 ਬੱਚਿਆਂ ਦੀ ਭਾਲ ਕਰ ਰਹੀ ਹੈ ਜਿਨ੍ਹਾਂ ਦਾ ਪਿਛਲੇ 12 ਦਿਨਾਂ ਤੋਂ ਕੋਈ ਸੁਰਾਗ ਨਹੀਂ ਮਿਲਿਆ 42 ਸਾਲਾ ਸਕਾਟ ਮੈਕਡਰਮਿਡ ਨੂੰ ਆਪਣੇ ਬੱਚਿਆਂ ਜਾਰਜ ਅਤੇ ਲੈਸਲੀ ਨਾਲ ਆਖਰੀ ਵਾਰ ਉੱਤਰੀ ਐਡਮਿੰਟਨ 'ਚ ਦੇਖਿਆ ਗਿਆ ਸੀ ਪੁਲਿਸ ਅਨੁਸਾਰ 28 ਅਗਸਤ ਤੋਂ ਬਾਅਦ ਉਨ੍ਹਾਂ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ ਜਿਸ ਕਾਰਨ ਪੁਲਿਸ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੈ ਉਨ੍ਹਾਂ ਨੂੰ ਆਖਰੀ ਵਾਰ ਉੱਤਰੀ ਪੂਰਬੀ ਐਡਮਿੰਟਨ ਦੇ ਮੈਨਿੰਗ ਟਾਊਨ ਸੈਂਟਰ ਸ਼ਾਪਿੰਗ ਕੰਪਲੈਕਸ ਕੋਲ ਦੇਖਿਆ ਗਿਆ ਸੀ ਸਕਾਟ ਦਾ ਕੱਦ 5 ਫੁੱਟ 5 ਇੰਚ ਹੈ ਵਾਲ ਭੂਰੇ ਅਤੇ ਅੱਖਾਂ ਨੀਲੀਆਂ ਨੇ ਉਸ ਦਾ 6 ਸਾਲ ਦਾ ਪੁੱਤਰ ਜਾਰਜ ਘੁੰਗਰਾਲੇ ਭੂਰੇ ਵਾਲਾਂ ਵਾਲਾ ਏ ਤੇ 9 ਸਾਲ ਦੀ ਧੀ ਲੈਸਲੀ ਦੇ ਵਾਲ ਮੱਧਮ ਲੰਬਾਈ ਦੇ ਘੁੰਗਰਾਲੇ ਨੇ ਬੱਚਿਆਂ ਦੇ ਲਾਪਤਾ ਹੋਣ ਦੇ ਬਾਵਜੂਦ ਪੁਲਿਸ ਨੇ ਐਂਬਰ ਅਲਰਟ ਜਾਰੀ ਨਹੀਂ ਕੀਤਾ ਏ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਅਲਰਟ ਜਾਰੀ ਕਰਨ ਦੀਆਂ ਜ਼ਰੂਰੀ ਸ਼ਰਤਾਂ ਪੂਰੀਆਂ ਨਹੀਂ ਹੁੰਦੀਆਂ ਪਰ ਜੇਕਰ ਕੋਈ ਨਵੀਂ ਜਾਣਕਾਰੀ ਮਿਲਦੀ ਹੈ ਤਾਂ ਇਸ ਫੈਸਲੇ 'ਤੇ ਦੁਬਾਰਾ ਵਿਚਾਰ ਕੀਤਾ ਜਾ ਸਕਦਾ ਹੈ ਦੂਜੇ ਪਾਸੇ ਅਲਬਰਟਾ 'ਚ ਇੱਕ ਨਵੇਂ ਤਰ੍ਹਾਂ ਦਾ ਅਲਰਟ ਸ਼ੁਰੂ ਕਰਨ ਦੀ ਮੰਗ ਉੱਠ ਰਹੀ ਹੈ ਪਿਛਲੇ ਦਿਨੀ ਕੈਲਗਰੀ 'ਚ ਔਟਿਜ਼ਮ ਤੋਂ ਪੀੜਤ ਇੱਕ ਬੱਚਾ ਲਾਪਤਾ ਹੋ ਗਿਆ ਸੀ ਜਿਸ ਦੀ ਬਾਅਦ 'ਚ ਮੌਤ ਹੋ ਗਈ ਸੀ ਉਸ ਦੀ ਮਾਂ ਹੁਣ ਅਜਿਹੇ ਵਿਸ਼ੇਸ਼ ਬੱਚਿਆਂ ਲਈ ਇੰਡੀਗੋ ਅਲਰਟ ਸ਼ੁਰੂ ਕਰਨ ਦੀ ਮੰਗ ਕਰ ਰਹੀ ਹੈ ਐਡਮਿੰਟਨ ਪੁਲਿਸ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਸਕਾਟ ਜਾਂ ਉਸ ਦੇ ਬੱਚਿਆਂ ਨੂੰ ਦੇਖਦਾ ਏ ਤਾਂ ਉਹ ਆਪ ਉਨ੍ਹਾਂ ਕੋਲ ਨਾ ਜਾਣ ਇਸ ਦੀ ਬਜਾਏ ਤੁਰੰਤ ਪੁਲਿਸ ਨਾਲ ਫੋਨ ਤੇ ਸੰਪਰਕ ਕਰਨ ਜਾਂ ਕ੍ਰਾਈਮ ਸਟਾਪਰਸ ਰਾਹੀਂ ਗੁਪਤ ਜਾਣਕਾਰੀ ਸਾਂਝੀ ਕਰਨ ਫੈਡਰਲ ਸਰਕਾਰ ਨੇ ਵੱਡੇ ਊਰਜਾ ਪ੍ਰੋਜੈਕਟਾਂ ਲਈ ਵਾਤਾਵਰਣ ਸਬੰਧੀ ਸਮੀਖਿਆ ਦੀ ਪ੍ਰਕਿਰਿਆ ਘਟਾਉਣ ਦਾ ਐਲਾਨ ਕੀਤਾ ਏ ਸਰਕਾਰ ਨੂੰ ਉਮੀਦ ਹੈ ਕਿ ਇਸ ਨਾਲ ਪ੍ਰੋਜੈਕਟਾਂ ਨੂੰ ਮਨਜ਼ੂਰੀ ਮਿਲਣ ਦੀ ਪ੍ਰਕਿਰਿਆ ਤੇਜ਼ ਅਤੇ ਆਸਾਨ ਹੋਵੇਗੀ ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਏ ਜਦੋਂ ਕੈਨੇਡਾ ਅਤੇ ਅਮਰੀਕਾ ਵਿਚਾਲੇ ਵਪਾਰਕ ਤਣਾਅ ਲਗਾਤਾਰ ਵੱਧ ਰਿਹਾ ਏ ਬੁੱਧਵਾਰ ਨੂੰ ਵਿੱਤ ਮੰਤਰੀ ਫਰਾਂਸਫਾ ਫਿਲਿਪ ਸ਼ੈਂਪੇਨ ਨੇ ਐਡਮਿੰਟਨ 'ਚ ਕਾਰੋਬਾਰੀ ਆਗੂਆਂ ਨਾਲ ਮੁਲਾਕਾਤ ਕੀਤੀ ਮੀਟਿੰਗ ਦੌਰਾਨ ਅਲਬਰਟਾ ਦੇ ਊਰਜਾ ਪ੍ਰੋਜੈਕਟਾਂ ਅਤੇ ਲੋਕਾਂ ਲਈ ਖਰਚਿਆਂ ਨੂੰ ਕਾਬੂ ਕਰਨ ਬਾਰੇ ਚਰਚਾ ਹੋਈ ਸ਼ੈਂਪੇਨ ਨੇ ਕਿਹਾ ਕਿ ਕੈਨੇਡਾ ਇਸ ਸਮੇਂ ਮਜ਼ਬੂਤ ਵਿੱਤੀ ਸਥਿਤੀ 'ਚ ਹੈ ਤੇ ਦੁਨੀਆ ਦੇ ਹੋਰ ਦੇਸ਼ਾਂ ਨਾਲ ਨਵੀਆਂ ਸਾਂਝੇਦਾਰੀਆਂ ਬਣਾਉਣ ਦਾ ਇਹ ਵੱਡਾ ਮੌਕਾ ਏ ਉਨ੍ਹਾਂ ਕਿਹਾ ਕਿ ਫੈਡਰਲ ਸਰਕਾਰ ਅਮਰੀਕੀ ਅਧਿਕਾਰੀਆਂ ਨਾਲ ਬੇਲੋੜੀ ਬਿਆਨਬਾਜ਼ੀ ਜਾਂ ਤਕਰਾਰ ਨਹੀਂ ਕਰਨਾ ਚਾਹੁੰਦੀ ਪਰ ਕੈਨੇਡਾ ਦੇ ਹਿੱਤ 'ਚ ਜੋ ਸਹੀ ਹੋਵੇਗਾ ਸਰਕਾਰ ਉਹੀ ਕਰੇਗੀ ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਡੱਲਾਸ 'ਚ ਰਿਪਬਲਿਕਨ ਮਿਡ ਟਰਮ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਮੁੜ ਲੇਕ ਅੰਟਾਰੀਓ ਦਾ ਨਾਮ ਬਦਲਣ ਦਾ ਮੁੱਦਾ ਚੁੱਕਿਆ ਉਨ੍ਹਾਂ ਨੇ ਇਹ ਵੀ ਕਿਹਾ ਕਿ ਕੈਨੇਡਾ ਅਮਰੀਕਾ ਨਾਲ ਵਪਾਰਕ ਸਮਝੌਤਾ ਕਰਨ ਲਈ ਬੇਤਾਬ ਹੈ ਇਸੇ ਦੌਰਾਨ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੇਰੇ ਪੋਲੀਏਵ ਨਿਊਯਾਰਕ ਜਾ ਰਹੇ ਨੇ ਉਹ ਸ਼ੁੱਕਰਵਾਰ ਨੂੰ 11 ਸਤੰਬਰ ਦੇ ਅੱਤਵਾਦੀ ਹਮਲਿਆਂ ਦੀ 25ਵੀਂ ਵਰ੍ਹੇ ਗੰਢ ਨਾਲ ਸਬੰਧਤ ਸਮਾਗਮਾਂ 'ਚ ਸ਼ਾਮਲ ਹੋਣਗੇ ਇੱਕ ਸੀਨੀਅਰ ਕੰਜ਼ਰਵੇਟਿਵ ਸੂਤਰ ਮੁਤਾਬਕ ਇਸ ਦੌਰੇ ਨੂੰ ਪ੍ਰਧਾਨ ਮੰਤਰੀ ਦਫ਼ਤਰ ਦੀ ਮਨਜ਼ੂਰੀ ਹਾਸਲ ਹੈ ਨਵੀਂ ਨੀਤੀ ਤਹਿਤ ਕਈ ਊਰਜਾ ਪ੍ਰੋਜੈਕਟਾਂ ਨੂੰ ਫੈਡਰਲ ਇੰਪੈਕਟ ਅਸੈਸਮੈਂਟ ਪ੍ਰਣਾਲੀ ਤੋਂ ਹਟਾ ਕੇ ਉਨ੍ਹਾਂ ਦੀ ਸਮੀਖਿਆ ਦੀ ਜ਼ਿੰਮੇਵਾਰੀ ਕੈਨੇਡਾ ਐਨਰਜੀ ਰੈਗੂਲੇਟਰ ਨੂੰ ਦਿੱਤੀ ਜਾਵੇਗੀ ਉਦਯੋਗ ਨਾਲ ਜੁੜੇ ਲੋਕਾਂ ਨੇ ਵੀ ਕਿਹਾ ਹੈ ਕਿ ਇਸ ਨਾਲ ਨਿਯਮਾਂ ਬਾਰੇ ਸਪਸ਼ਟਤਾ ਵਧੇਗੀ ਕੰਮ ਦੀ ਦੁਹਰਾਈ ਘਟੇਗੀ ਅਤੇ ਮਨਜ਼ੂਰੀ ਜਲਦੀ ਮਿਲ ਸਕੇਗੀ ਇਹ ਐਲਾਨ ਅਜਿਹੇ ਸਮੇਂ ਹੋਇਆ ਜਦੋਂ ਕਾਰਨੀ ਅਗਲੇ ਹਫ਼ਤੇ ਟੋਰਾਂਟੋ 'ਚ ਕੈਨੇਡਾ ਇਨਵੈਸਟਮੈਂਟ ਸਮਿਟ ਦੀ ਅਗਵਾਈ ਕਰਨਗੇ ਸਰਕਾਰ ਦਾ ਟੀਚਾ ਅਗਲੇ 5 ਸਾਲਾਂ 'ਚ ਕੈਨੇਡਾ 'ਚ ਲਗਭਗ $1 ਟ੍ਰਿਲੀਅਨ ਦੇ ਨਵੇਂ ਨਿਵੇਸ਼ ਨੂੰ ਆਕਰਸ਼ਿਤ ਕਰਨਾ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੈਨੇਡਾ 'ਤੇ ਜ਼ਿਆਦਾਤਰ ਡੇਅਰੀ ਅਤੇ ਸ਼ਰਾਬ ਉਤਪਾਦਾਂ 'ਤੇ ਪੂਰਨ ਬੈਨ ਲਗਾਉਣ ਨਾਲ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਜੰਗ ਹੋਰ ਵੱਧ ਗਈ ਹੈ ਟਰੰਪ ਨੇ 5 ਕਾਰਜਕਾਰੀ ਆਦੇਸ਼ਾਂ 'ਤੇ ਦਸਤਖਤ ਕੀਤੇ ਨੇ ਇਸ ਤਹਿਤ ਸੀਮੈਂਟ ਅਤੇ ਸੜਕੀ ਲੂਣ ਵਰਗੀਆਂ ਕੁਝ ਚੀਜ਼ਾਂ ਨੂੰ ਪੁਰਾਣੇ ਟੈਕਸਾਂ ਤੋਂ ਛੋਟ ਦਿੱਤੀ ਗਈ ਹੈ ਪਰ ਕੈਨੇਡਾ 'ਚ ਬਣੀ ਪਨੀਰ ਹੋਰ ਡੇਅਰੀ ਉਤਪਾਦਾਂ ਅਤੇ ਸ਼ਰਾਬ ਦੀ

ਦਰਾਮਦ ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਗਈ ਹੈ। ਅਮਰੀਕਾ ਨੇ ਇਹ ਫੈਸਲਾ ਕੈਨੇਡਾ ਵੱਲੋਂ ਲਗਾਏ ਗਏ ਜਵਾਬੀ ਟੈਕਸਾਂ ਦੇ ਬਦਲੇ ਚ ਲਿਆ ਏ। ਕੈਨੇਡੀਅਨ ਚੈਂਬਰ ਆਫ ਕਾਮਰਸ ਦੇ ਅਧਿਕਾਰੀਆਂ ਅਨੁਸਾਰ ਇਸ ਬੈਨ ਨਾਲ ਸ਼ਰਾਬ, ਵਾਈਨ, ਬੀਅਰ ਅਤੇ ਵਿਸਕੀ ਬਣਾਉਣ ਵਾਲੇ ਉਦਯੋਗਾਂ ਤੇ ਮਜ਼ਦੂਰਾਂ ਤੇ ਸਿੱਧਾ ਅਸਰ ਪਵੇਗਾ। ਐਕਸਪੋਰਟ ਡਿਵੈਲਪਮੈਂਟ ਕੈਨੇਡਾ ਦਾ ਅਨੁਮਾਨ ਹੈ ਕਿ ਇਸ ਰੋਕ ਨਾਲ ਲਗਭਗ 778 ਮਿਲੀਅਨ ਡਾਲਰ ਦੇ ਨਿਰਯਾਤ ਤੇ ਅਸਰ ਪਵੇਗਾ। ਹਾਲਾਂਕਿ ਕੈਨੇਡਾ ਦੇ ਕੁੱਲ ਨਿਰਯਾਤ ਦੇ ਮੁਕਾਬਲੇ ਇਹ ਰਕਮ ਛੋਟੀ ਹੈ, ਪਰ ਕੁਝ ਖਾਸ ਕਾਰੋਬਾਰਾਂ ਲਈ ਇਹ ਬਹੁਤ ਵੱਡਾ ਝਟਕਾ ਏ, ਕਿਉਂਕਿ ਉਨ੍ਹਾਂ ਦਾ 70 ਤੋਂ 95 ਫੀਸਦ ਨਿਰਯਾਤ ਅਮਰੀਕੀ ਬਾਜ਼ਾਰ ਤੇ ਨਿਰਭਰ ਕਰਦਾ ਏ। ਕੈਨੇਡਾ ਚ ਬਣਨ ਵਾਲੀਆਂ ਜ਼ਿਆਦਾਤਰ ਸ਼ਰਾਬ ਦੇਸ਼ ਦੇ ਅੰਦਰ ਹੀ ਵੇਚੀਆਂ ਜਾਂਦੀਆਂ ਨੇ, ਪਰ ਬਾਹਰ ਭੇਜੀ ਜਾਣ ਵਾਲੀ ਸ਼ਰਾਬ ਦਾ ਵੱਡਾ ਹਿੱਸਾ ਅਮਰੀਕਾ ਜਾਂਦਾ ਏ। ਸਾਲ 2023 ਚ ਕੈਨੇਡਾ ਨੇ 1.36 ਅਰਬ ਡਾਲਰ ਦੀ ਸ਼ਰਾਬ ਦਾ ਨਿਰਯਾਤ ਕੀਤਾ ਸੀ, ਜਿਸ ਚੋਂ 90 ਫੀਸਦ ਹਿੱਸਾ ਅਮਰੀਕਾ ਗਿਆ ਸੀ। ਇਸੇ ਤਰ੍ਹਾਂ ਵਾਈਨ ਉਦਯੋਗ, ਵਿਸ਼ੇਸ਼ ਤੌਰ ਤੇ ਅੰਟਾਰੀਓ ਖੇਤਰ ਤੇ ਬੀਅਰ ਉਤਪਾਦਕਾਂ ਨੂੰ ਵੀ ਆਰਥਿਕ ਨੁਕਸਾਨ ਅਤੇ ਅਨਿਸ਼ਚਿਤਤਾ ਦਾ ਸਾਹਮਣਾ ਕਰਨਾ ਪਵੇਗਾ। ਡੇਅਰੀ ਖੇਤਰ ਚ ਵੀ ਅਮਰੀਕਾ ਦੀ ਇਹ ਰੋਕ ਸਮੱਸਿਆਵਾਂ ਵਧਾਏਗੀ। ਕੈਨੇਡਾ ਨੇ 2024 ਚ ਅਮਰੀਕਾ ਨੂੰ 700 ਮਿਲੀਅਨ ਡਾਲਰ ਤੋਂ ਵੱਧ ਦੇ ਡੇਅਰੀ ਉਤਪਾਦ ਭੇਜੇ ਸਨ। ਡੇਅਰੀ ਫਾਰਮਰਸ ਆਫ ਕੈਨੇਡਾ ਨੇ ਕਿਹਾ ਏ ਕਿ ਕੈਨੇਡਾ ਆਪਣੇ ਵਪਾਰਕ ਸਮਝੌਤਿਆਂ ਦੇ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰ ਰਿਹਾ ਏ ਤੇ ਅਮਰੀਕਾ ਦੇ ਅਜਿਹੇ ਗੈਰ ਵਾਜਬ ਕਦਮਾਂ ਨਾਲ ਦੋਵਾਂ ਦੇਸ਼ਾਂ ਦੇ ਕਿਸਾਨਾਂ ਅਤੇ ਕਾਰੋਬਾਰੀਆਂ ਦਾ ਨੁਕਸਾਨ ਹੋਵੇਗਾ। ਅਮਰੀਕਾ ਵੱਲੋਂ ਲਗਾਈ ਗਈ ਇਹ ਰੋਕ 29 ਸਤੰਬਰ ਤੋਂ ਲਾਗੂ ਹੋਵੇਗੀ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮਿਰ ਜ਼ੈਲੈਂਸਕੀ ਕੈਨੇਡਾ ਦੇ ਦੇਰ ਰਾਤ ਕੈਲਗਰੀ ਪਹੁੰਚ ਗਏ ਨੇ। ਉਹ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਇੱਕ ਮਹੱਤਵਪੂਰਨ ਮੁਲਾਕਾਤ ਕਰਨਗੇ। ਇਸ ਤੋਂ ਬਾਅਦ ਉਹ ਬੈਂਫ ਸ਼ਹਿਰ ਦੇ ਵਿੱਚ ਕੈਬਨਿਟ ਦੀ ਬੈਠਕ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਕਾਰਨੀ ਨੇ ਦੱਸਿਆ ਕਿ ਇਸ ਯਾਤਰਾ ਦਾ ਮੁੱਖ ਮਕਸਦ ਦੋਵਾਂ ਦੇਸ਼ਾਂ ਵਿਚਾਲੇ ਰੱਖਿਆ, ਆਰਥਿਕਤਾ ਅਤੇ ਊਰਜਾ ਖੇਤਰ ਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਾ ਏ। ਉਨ੍ਹਾਂ ਕਿਹਾ ਕਿ ਕੈਨੇਡਾ ਯੂਕਰੇਨ ਦੀ ਮਦਦ ਲਈ ਹਮੇਸ਼ਾ ਤਿਆਰ ਹੈ। ਜ਼ੈਲੈਂਸਕੀ ਅਤੇ ਉਨ੍ਹਾਂ ਦੀ ਪਤਨੀ ਓਲੇਨਾ ਜ਼ੈਲੈਂਸਕਾ ਸ਼ੁੱਕਰਵਾਰ ਨੂੰ ਵਾਪਸ ਜਾਣ ਤੋਂ ਪਹਿਲਾਂ ਟੋਰਾਂਟੋ ਅਤੇ ਨਾਰਥ ਬੇ ਵੀ ਜਾਣਗੇ। ਇਸ ਸਾਲ ਜ਼ੈਲੈਂਸਕੀ ਦੀ ਕੈਨੇਡਾ ਦੀ ਇਹ ਪਹਿਲੀ ਯਾਤਰਾ ਲਈ। ਕੁਝ ਮਹੀਨਿਆਂ ਤੋਂ ਰੂਸ ਅਤੇ ਯੂਕਰੇਨ ਤੇ ਲਗਾਤਾਰ ਹਵਾਈ ਹਮਲੇ ਕੀਤੇ ਜਾ ਰਹੇ ਨੇ, ਜਿਸ ਕਾਰਨ ਯੂਕਰੇਨ ਆਪਣੇ ਮਿੱਤਰ ਦੇਸ਼ਾਂ ਤੋਂ ਵਧੇਰੇ ਹਵਾਈ ਸੁਰੱਖਿਆ ਦੀ ਮੰਗ ਕਰ ਰਿਹਾ ਏ। ਕੈਨੇਡਾ ਨੇ ਸਾਲ 2022 ਤੋਂ ਲੈ ਕੇ ਹੁਣ ਯੂਕਰੇਨ ਨੂੰ ਫੌਜੀ ਮਦਦ ਦੇਣ ਦਾ ਵੱਡਾ ਵਾਅਦਾ ਕੀਤਾ ਹੋਇਆ ਏ। ਦੂਜੇ ਪਾਸੇ ਯੂਕਰੇਨ ਨੇ ਵੀ ਰੂਸੀ ਹਮਲਿਆਂ ਦਾ ਕਰਾਰਾ ਜਵਾਬ ਦਿੱਤਾ ਏ ਤੇ ਰੂਸ ਦੇ ਅੰਦਰੂਨੀ ਹਿੱਸਿਆਂ ਜਿਵੇਂ ਕਿ ਤੇਲ ਰਿਫਾਇਨਰੀਆਂ ਤੇ ਨਿਸ਼ਾਨਾ ਸਾਧਿਆ ਗਿਆ ਏ। ਯੂਰਪੀਅਨ ਨੇਤਾਵਾਂ ਦਾ ਦੋਸ਼ ਹੈ ਕਿ ਰੂਸ ਹੋਰ ਦੇਸ਼ਾਂ ਚ ਵੀ ਗੜਬੜੀ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਏ। ਹਾਲ ਹੀ ਚ ਜਰਮਨੀ ਨੇ ਯੂਕਰੇਨੀ ਮਾਲਵਾਹਕ ਜਹਾਜ਼ ਤੇ ਹੋਏ ਡਰੋਨ ਹਮਲੇ ਦੀ ਕੋਸ਼ਿਸ਼ ਲਈ ਰੂਸ ਨੂੰ ਜ਼ਿੰਮੇਵਾਰ ਠਹਿਰਾਇਆ ਸੀ, ਜਿਸ ਉੱਤੇ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਵੀ ਚਿੰਤਾ ਜਤਾਈ। ਇਹ ਦੌਰਾ ਅਜਿਹੇ ਸਮੇਂ ਹੋ ਰਿਹਾ ਏ ਜਦੋਂ ਜ਼ੈਲੈਂਸਕੀ ਨੂੰ ਆਪਣੇ ਦੇਸ਼ ਚ ਕਈ ਸਿਆਸੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਏ। ਦੇਸ਼ ਵਿਚ ਲਾਗੂ ਮਾਰਸ਼ਲ ਲਾਅ ਕਾਰਨ ਨਵੀਆਂ ਚੋਣਾਂ ਨਹੀਂ ਹੋ ਸਕਦੀਆਂ। ਯੂਕਰੇਨ ਨੂੰ ਉਮੀਦ ਹੈ ਕਿ ਕੈਨੇਡਾ ਅੰਤਰਰਾਸ਼ਟਰੀ ਪੱਧਰ ਤੇ ਉਸਦੀ ਆਵਾਜ਼ ਬੁਲੰਦ ਕਰਨਾ ਜਾਰੀ ਰੱਖੇਗਾ। ਇਸ ਤੋਂ ਇਲਾਵਾ ਕੈਨੇਡਾ ਦੇ ਵਿਦੇਸ਼ ਮੰਤਰੀ ਇਸੇ ਮਹੀਨੇ ਟੋਰਾਂਟੋ ਚ ਇਕ ਵਿਸ਼ੇਸ਼ ਬੈਠਕ ਦੀ ਮੇਜ਼ਬਾਨੀ ਕਰਨਗੇ, ਜਿਸ ਵਿਚ ਰੂਸ ਵੱਲੋਂ ਲਿਜਾਏ ਗਏ ਯੂਕਰੇਨੀ ਬੱਚਿਆਂ ਤੇ ਯੁੱਧ ਬੰਦੀਆਂ ਦੀ ਵਾਪਸੀ ਤੇ ਚਰਚਾ ਕੀਤੀ ਜਾਵੇਗੀ। ਬ੍ਰਿਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ ਨੇ ਏਅਰ ਕੈਨੇਡਾ ਖਿਲਾਫ਼ ਦਾਇਰ ਇਕ ਵੱਡੇ ਸਮੂਹਿਕ ਕੇਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਕੇਸ ਉਨ੍ਹਾਂ ਯਾਤਰੀਆਂ ਵੱਲੋਂ ਕੀਤਾ ਗਿਆ ਹੈ ਜੋ ਚੱਲਣ ਫਿਰਨ ਲਈ ਵ੍ਹੀਲਚੇਅਰ ਜਾਂ ਹੋਰ ਸਹਾਰਿਆਂ ਦੀ ਵਰਤੋਂ ਕਰਦੇ ਨੇ। ਕੇਸ ਦੇ ਮੁੱਖ ਸ਼ਿਕਾਇਤਕਰਤਾ ਰੋਡਨੀ ਹਾਡਗਿੰਸ ਹਨ, ਜੋ ਸਪਾਸਟਿਕ ਸੈਰੇਬਰਲ ਪਾਲਸੀ ਨਾਂ ਦੀ ਬਿਮਾਰੀ ਤੋਂ ਪੀੜਤ ਨੇ। ਉਨ੍ਹਾਂ ਦੋਸ਼ ਲਾਇਆ ਕਿ ਸਾਲ 2023 ਚ ਇਕ ਉਡਾਣ ਤੋਂ ਬਾਅਦ ਏਅਰ ਕੈਨੇਡਾ ਦੇ ਅਮਲੇ ਨੇ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ, ਜਿਸ ਕਾਰਨ ਉਨ੍ਹਾਂ ਨੂੰ ਹਵਾਈ ਜਹਾਜ਼ ਦੇ ਸੀਟਾਂ ਵਿਚਕਾਰਲੀ ਜਗ੍ਹਾ ਤੋਂ ਘਸੀਟ ਕੇ ਬਾਹਰ ਨਿਕਲਣਾ ਪਿਆ ਸੀ। ਅਦਾਲਤ ਨੇ ਹਾਡਗਿੰਸ ਦੇ ਇਸ ਕੇਸ ਨੂੰ ਅੱਗੇ ਵਧਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਕੇਸ 'ਚ ਜਨਵਰੀ 2021 ਤੋਂ ਜੂਨ 2023 ਦੇ ਵਿਚਕਾਰ ਏਅਰ ਕੈਨੇਡਾ 'ਚ ਸਫ਼ਰ ਕਰਨ ਵਾਲੇ ਉਹ ਸਾਰੇ ਯਾਤਰੀ ਸ਼ਾਮਲ ਨੇ ਜਿਨ੍ਹਾਂ ਨੂੰ ਜਹਾਜ਼ ਤੱਕ ਜਾਣ, ਚੜ੍ਹਨ, ਉਤਰਨ ਅਤੇ ਸੀਟ 'ਤੇ ਬੈਠਣ ਲਈ ਵ੍ਹੀਲਚੇਅਰ ਦੀ ਮਦਦ ਦੀ ਲੋੜ ਸੀ। ਮੁਕੱਦਮੇ 'ਚ ਦੋਸ਼ ਲਾਇਆ ਗਿਆ ਕਿ ਏਅਰਲਾਈਨ ਨੇ ਯਾਤਰੀਆਂ ਨੂੰ ਸੁਰੱਖਿਅਤ ਅਤੇ ਇੱਜ਼ਤ ਨਾਲ ਮਦਦ ਦੇਣ ਦੇ ਆਪਣੇ ਵਾਅਦੇ ਅਤੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਅਦਾਲਤੀ ਫੈਸਲੇ ਅਨੁਸਾਰ ਹਾਡਗਿੰਸ ਦਾ ਕਹਿਣਾ ਹੈ ਕਿ ਏਅਰ ਕੈਨੇਡਾ 'ਚ ਅਜਿਹੇ ਯਾਤਰੀਆਂ ਦੀ ਮਦਦ ਕਰਨ ਪ੍ਰਤੀ ਗੰਭੀਰਤਾ ਦੀ ਕਮੀ ਹੈ ਤੇ ਇਹ ਇੱਕ ਵੱਡੀ ਸਮੱਸਿਆ ਏ। ਏਅਰ ਕੈਨੇਡਾ ਨੇ ਅਦਾਲਤ 'ਚ ਤਰਕ ਦਿੱਤਾ ਸੀ ਕਿ ਇਸ ਮਾਮਲੇ ਦੀ ਸੁਣਵਾਈ ਕੈਨੇਡੀਅਨ ਟਰਾਂਸਪੋਰਟੇਸ਼ਨ ਏਜੰਸੀ ਦੁਆਰਾ ਕੀਤੀ ਜਾਣੀ ਚਾਹੀਦੀ ਹੈ, ਪਰ ਜੱਜ ਨੇ ਇਸ ਤਰਕ ਨੂੰ ਰੱਦ ਕਰਦਿਆਂ ਕਿਹਾ ਕਿ ਏਜੰਸੀ ਦੀ ਪ੍ਰਕਿਰਿਆ ਨਾਲ ਪੀੜਤਾਂ ਨੂੰ ਬਣਦਾ ਇਨਸਾਫ਼ ਅਤੇ ਰਾਹਤ ਨਹੀਂ ਮਿਲੇਗੀ, ਇਸ ਲਈ ਅਦਾਲਤ 'ਚ ਸੁਣਵਾਈ ਹੋਣੀ ਜ਼ਰੂਰੀ ਹੈ। ਵਿਨੀਪੈਗ ਸ਼ਹਿਰ 'ਚ ਇੱਕ ਜੋੜੇ ਨੇ ਸਥਾਨਕ ਪ੍ਰਸ਼ਾਸਨ ਤੇ ਪੁਲਿਸ ਅਧਿਕਾਰੀਆਂ ਖਿਲਾਫ਼ ਅਦਾਲਤ 'ਚ ਮਾਮਲਾ ਦਰਜ ਕਰਵਾਇਆ ਏ। ਉਨ੍ਹਾਂ ਦਾ ਦੋਸ਼ ਹੈ ਕਿ ਪੁਲਿਸ ਦੀ ਇੱਕ ਵਿਸ਼ੇਸ਼ ਟੀਮ ਨੇ ਛਾਪੇਮਾਰੀ ਦੌਰਾਨ ਗਲਤੀ ਨਾਲ ਉਨ੍ਹਾਂ ਦੇ ਘਰ ਤੇ ਹਮਲਾ ਕਰ ਦਿੱਤਾ। ਪੁਲਿਸ ਨੇ ਧਮਾਕੇਦਾਰ ਗੋਲੇ ਸੁੱਟੇ ਤੇ ਕੱਚ ਦਾ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਏ, ਜਿਸ ਤੋਂ ਬਾਅਦ ਉਨ੍ਹਾਂ ਨੂੰ ਆਪਣੀ ਗਲਤੀ

ਦਾ ਅਹਿਸਾਸ ਹੋਇਆ ਇਹ ਕੇਸ ਮੈਨੀਟੋਬਾ ਦੀ ਅਦਾਲਤ 'ਚ ਦਰਜ ਕੀਤਾ ਗਿਆ ਏ ਸ਼ਿਕਾਇਤਕਰਤਾ ਸਈਦ ਗਮਾਮੀ ਅਤੇ ਉਹਨਾਂ ਦੀ ਪਤਨੀ ਸ਼ਾਹਲਾ ਸੁਜਾਈ ਹਨ ਜੋ ਯੂਨੀਵਰਸਿਟੀ ਆਫ ਮੈਨੀਟੋਬਾ 'ਚ ਵਿਗਿਆਨੀ ਨੇ ਕੇਸ ਅਨੁਸਾਰ 31 ਜਨਵਰੀ 2025 ਦੀ ਸਵੇਰ ਨੂੰ ਪੁਲਿਸ ਨੇ ਇੱਕ ਮੁਹਿੰਮ ਚਲਾਈ ਸੀ ਪੁਲਿਸ ਦਾ ਅਸਲ ਨਿਸ਼ਾਨਾ ਤੀਜੀ ਮੰਜ਼ਿਲ 'ਤੇ ਸਥਿਤ ਇੱਕ ਹੋਰ ਘਰ ਸੀ ਪਰ ਪੁਲਿਸ ਅਧਿਕਾਰੀ ਰੱਸੀਆਂ ਦੇ ਸਹਾਰੇ ਚੌਥੀ ਮੰਜ਼ਿਲ 'ਤੇ ਸਥਿਤ ਇਸ ਜੋੜੇ ਦੀ ਬਾਲਕੋਨੀ 'ਤੇ ਉਤਰ ਗਏ ਪੁਲਿਸ ਨੇ ਬਾਲਕੋਨੀ ਤੇ ਧਮਾਕੇਦਾਰ ਨਿਸ਼ਾਨੇ ਕੱਸੇ ਅਤੇ ਸ਼ੀਸ਼ੇ ਦਾ ਦਰਵਾਜ਼ਾ ਤੋੜ ਦਿੱਤਾ ਸੈਯਦ ਗਵਾਮੀ ਨੇ ਦੱਸਿਆ ਕਿ ਉਸ ਸਮੇਂ ਉਨ੍ਹਾਂ ਨੂੰ ਲੱਗਿਆ ਕਿ ਉਨ੍ਹਾਂ ਤੇ ਕੋਈ ਜਾਨਲੇਵਾ ਹਮਲਾ ਹੋਇਆ ਏ ਘਰ ਵਿੱਚ ਵੜਨ ਤੋਂ ਤੁਰੰਤ ਬਾਅਦ ਪੁਲਿਸ ਨੂੰ ਸਮਝ ਆ ਗਿਆ ਕਿ ਉਹ ਗਲਤ ਘਰ 'ਚ ਆ ਗਏ ਨੇ ਕੇਸ ਵਿੱਚ ਦੋਸ਼ ਲਾਇਆ ਗਿਆ ਕਿ ਪੁਲਿਸ ਨੇ ਕਾਰਵਾਈ ਕਰਨ ਤੋਂ ਪਹਿਲਾਂ ਘਰ ਅਤੇ ਮੰਜ਼ਿਲ ਦੀ ਜਾਂਚ ਕਰਨ 'ਚ ਵੱਡੀ ਲਾਪਰਵਾਹੀ ਵਰਤੀ ਇਹ ਜੋੜਾ ਇਰਾਨ ਤੋਂ ਕੈਨੇਡਾ ਆਇਆ ਸੀ ਜਿੱਥੇ ਉਨ੍ਹਾਂ ਨੇ ਪਹਿਲਾਂ ਹੀ ਯੁੱਧ ਦਾ ਦਰਦ ਦੇਖਿਆ ਸੀ ਇਸ ਘਟਨਾ ਕਾਰਨ ਉਨ੍ਹਾਂ ਨੂੰ ਗੰਭੀਰ ਮਾਨਸਿਕ ਝਟਕਾ ਲੱਗਾ ਏ ਜੋੜੇ ਅਨੁਸਾਰ ਘਟਨਾ ਤੋਂ ਬਾਅਦ ਉਨ੍ਹਾਂ ਦੇ ਘਰ ਵਿੱਚ ਕੱਚ ਦੇ ਟੁਕੜੇ ਖਿੰਡ ਗਏ ਸਨ ਅਤੇ ਕੜਾਕੇ ਦੀ ਠੰਡ 'ਚ ਉਨ੍ਹਾਂ ਦੇ ਘਰ ਨੂੰ ਸੁਰੱਖਿਅਤ ਕਰਨ 'ਚ ਵੀ ਦੇਰੀ ਕੀਤੀ ਗਈ ਗਵਾਮੀ ਨੇ ਦੱਸਿਆ ਕਿ ਇਸ ਘਟਨਾ ਦੇ ਤਣਾਅ ਕਾਰਨ ਉਨ੍ਹਾਂ ਨੂੰ ਲਗਭਗ $135,000 ਦੀ ਖੋਜ ਗ੍ਰਾਂਟ ਦਾ ਨੁਕਸਾਨ ਹੋਇਆ ਤੇ ਹੋਰ ਕਾਰੋਬਾਰੀ ਮੌਕੇ ਵੀ ਹੱਥੋਂ ਨਿਕਲ ਗਏ ਉਨ੍ਹਾਂ ਦੀ ਪਤਨੀ ਵੀ ਲਗਾਤਾਰ ਮਾਨਸਿਕ ਪਰੇਸ਼ਾਨੀ ਤੋਂ ਲੰਘ ਰਹੀ ਹੈ ਜੋੜੇ ਨੇ ਅਦਾਲਤ ਤੋਂ ਮੁਆਵਜ਼ੇ ਦੀ ਮੰਗ ਕੀਤੀ ਦੂਜੇ ਪਾਸੇ ਵਿਨੀਪੈਗ ਪੁਲਿਸ ਨੇ ਅਦਾਲਤੀ ਮਾਮਲਾ ਹੋਣ ਕਾਰਨ ਇਸ ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਅਦਾਲਤ 'ਚ ਹਾਲੇ ਤੱਕ ਇਹ ਦੋਸ਼ ਸਿੱਧ ਨਹੀਂ ਹੋਏ ਹਨ ਇਹ ਸਨ ਹੁਣ ਤੱਕ ਦੀਆਂ ਖ਼ਬਰਾਂ 'ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਹਾਂ ਹੈੱਡਲਾਈਨਸ 'ਤੇ ਕੈਨੇਡਾ 'ਚ ਸਥਾਈ ਕਾਮਿਆਂ ਨੂੰ 6 ਮਹੀਨੇ ਪੜ੍ਹਨ ਦੀ ਇਜਾਜ਼ਤ ਵਰਕ ਪਰਮਿਟ ਵਾਲੇ ਲੋਕ ਬਿਨਾਂ ਸਟੱਡੀ ਪਰਮਿਟ ਪੜ੍ਹ ਸਕਣਗੇ ਕੈਨੇਡੀਅਨ ਨਾਗਰਿਕਤਾ ਵਾਲੀਆਂ ਅਰਜ਼ੀਆਂ 'ਚ ਆਇਆ ਵੱਡਾ ਉਛਾਲ ਨਵੇਂ ਨਿਯਮਾਂ ਕਾਰਨ ਅਰਜ਼ੀਆਂ ਦੀ ਪੈਂਡੈਂਸੀ ਵਧੀ ਇੰਤਜ਼ਾਰ ਹੋਇਆ ਲੰਬਾ ਜਾਲੀ PR ਕਾਰਡ ਬਣਾਉਣ ਵਾਲੇ ਵਿਅਕਤੀਆਂ 'ਤੇ ਦੋਸ਼ ਤੈਅ ਮੌਂਟਰੀਅਲ ਹਵਾਈ ਅੱਡੇ ਤੋਂ ਫੜੇ ਗਏ ਸਨ ਜਾਲੀ ਪਛਾਣ ਪੱਤਰ ਕੈਨੇਡਾ 'ਚ ਨਵੇਂ ਆਈਫੋਨ ਦੀਆਂ ਕੀਮਤਾਂ ਨੇ ਵਧਾਈ ਚਿੰਤਾ ਅਮਰੀਕਾ ਨਾਲੋਂ ਕੈਨੇਡਾ 'ਚ ਮਹਿੰਗਾ ਮਿਲੇਗਾ ਨਵਾਂ ਆਈਫੋਨ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ

0: whenever you want it, wherever you are, at the palm of your hands. Listen to FM 94.7 anywhere with the Fairchild Radio app, available now for free on your device's player or app store. Connecting you to the community, anytime, anywhere.
1: ਜਦੋਂ ਤੁਸੀਂ ਨਵਾਂ ਘਰ ਬਣਾਉਂਦੇ ਹੋ ਤਾਂ ਤੁਸੀਂ ਉਹਨਾਂ ਕਮਿਊਨਿਟੀ ਸਹੂਲਤਾਂ ਲਈ ਉਡੀਕ ਨਹੀਂ ਕਰਨਾ ਚਾਹੁੰਦੇ ਜੋ ਉਸ ਥਾਂ ਨੂੰ ਇੱਕ ਅਸਲੀ ਗੁਆਂਢ ਵਰਗਾ ਅਹਿਸਾਸ ਦਿੰਦੀਆਂ ਨੇ। ਨਾਰਥ ਈਸਟ ਕੈਲਗਰੀ ਦੇ ਵਿੱਚ ਹਕਸਲੀ ਏਰੀਆ, ਜਿੱਥੇ ਪਹਿਲੇ ਪਰਿਵਾਰਾਂ ਦੇ ਆਉਣ ਤੋਂ ਪਹਿਲਾਂ ਹੀ ਪਾਰਕ ਅਤੇ ਪੈਦਲ ਚੱਲਣ ਵਾਲੇ ਰਸਤੇ ਤਿਆਰ ਨੇ, ਸ਼ਾਪਸ ਅਤੇ ਸਕੂਲ ਨੇੜੇ ਹੋਣ ਅਤੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਤੱਕ ਤੇਜ਼ ਪਹੁੰਚ ਦੇ ਨਾਲ ਹਕਸਲੀ ਤੁਹਾਨੂੰ ਜੁੜਿਆ ਰੱਖਦਾ। ਬਿਨਾਂ ਜਗ੍ਹਾ ਕੁਦਰਤ ਜਾਂ ਜੀਵਨ ਦੀ ਗੁਣਵੱਤਾ ਦੇ ਨਾਲ ਕੋਈ ਸਮਝੌਤਾ ਕੀਤੇ। ਅੱਜ ਹੀ ਹਕਸਲੀ ਦੇ 12 ਸ਼ੋਅ ਹੋਮਸ ਵੇਖੋ। ਘਰਾਂ ਦੀ ਕੀਮਤ ਮਿਡ 5 ਲੱਖ ਤੋਂ ਸ਼ੁਰੂ। ਵਿਜ਼ਿਟ ਕਰੋ genesisland.com।
2: 94.7 FM Radio Sursangam, har hafte 20 ghante suno, Monday to Friday, sham 4 to 5, Kuldeep Singh Vichar Charcha, sham 8 to 9, Jitendar Pannu, radiosursangam.ca, phone 403-585-0910, Radio Sursangam.
3: Calgary's oldest, biggest and only South Asian radio station, Sabarang Radio 94.7 FM.
4: Monday, Tuesday, Thursday, Friday 7 to 8 PM, Sundays 1 to 5 PM.
3: Visit sabarang.ca.
1: ਜਦੋਂ ਤੁਸੀਂ ਨਵਾਂ ਘਰ ਬਣਾਉਂਦੇ ਹੋ ਤਾਂ ਤੁਸੀਂ ਉਹਨਾਂ ਕਮਿਊਨਿਟੀ ਸਹੂਲਤਾਂ ਲਈ ਉਡੀਕ ਨਹੀਂ ਕਰਨਾ ਚਾਹੁੰਦੇ ਜੋ ਉਸ ਥਾਂ ਨੂੰ ਇੱਕ ਅਸਲੀ ਗੁਆਂਢ ਵਰਗਾ ਅਹਿਸਾਸ ਦਿੰਦੀਆਂ ਨੇ। ਨਾਰਥ ਈਸਟ ਕੈਲਗਰੀ ਦੇ ਵਿੱਚ ਹਕਸਲੀ ਏਰੀਆ, ਜਿੱਥੇ ਪਹਿਲੇ ਪਰਿਵਾਰਾਂ ਦੇ ਆਉਣ ਤੋਂ ਪਹਿਲਾਂ ਹੀ ਪਾਰਕ ਅਤੇ ਪੈਦਲ ਚੱਲਣ ਵਾਲੇ ਰਸਤੇ ਤਿਆਰ ਨੇ, ਸ਼ਾਪਸ ਅਤੇ ਸਕੂਲ ਨੇੜੇ ਹੋਣ ਅਤੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਤੱਕ ਤੇਜ਼ ਪਹੁੰਚ ਦੇ ਨਾਲ ਹਕਸਲੀ ਤੁਹਾਨੂੰ ਜੁੜਿਆ ਰੱਖਦਾ। ਬਿਨਾਂ ਜਗ੍ਹਾ ਕੁਦਰਤ ਜਾਂ ਜੀਵਨ ਦੀ ਗੁਣਵੱਤਾ ਦੇ ਨਾਲ ਕੋਈ ਸਮਝੌਤਾ ਕੀਤੇ। ਅੱਜ ਹੀ ਹਕਸਲੀ ਦੇ 12 ਸ਼ੋਅ ਹੋਮਸ ਵੇਖੋ। ਘਰਾਂ ਦੀ ਕੀਮਤ ਮਿਡ 5 ਲੱਖ ਤੋਂ ਸ਼ੁਰੂ। ਵਿਜ਼ਿਟ ਕਰੋ genesisland.com.
5: That was some party, thanks to my buddy's beer and joint. Here's the keys, joint.
6: Yo, I'm not driving. I'm way too stoned. How are you feeling, beer?
7: Oh, since we had that talk, I'm not driving tonight at all.
6: What about you, Dave?
7: You only had a couple of drinks.
8: And only a couple of pot.
5: I don't drink and drive. No way I'm getting behind the wheel when I smoked weed, too.
6: How are we getting home, then?
7: Come on, Dave. Take one for the team.
9: Don't let weed and alcohol influence your decision to drive.
5: Yeah, I need a ride.
9: A message from Mad Canada.
10: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.

0: ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ ਹੈਲੋ ਦੋਸਤੋ ਹਾਜ਼ਰ ਤੁਹਾਡੀ ਦੋਸਤ ਕੁਲਵਿੰਦਰ ਕੁਕੀ ਲੈ ਕੇ ਪ੍ਰੋਗਰਾਮ ਸੁਰ ਸੰਗਮ ਲਾਈਵ ਵਿਦ ਕੁਕੀ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਨੇ
1: ਮੁਸਕਾਨ
0: ਹਾਈ ਵੈਲਕਮ ਮੁਸਕਾਨ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ
1: ਥੈਂਕ ਯੂ
0: ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਨਾਲ ਕੁਝ ਗੱਲਾਂ ਬਾਤਾਂ ਕਰਾਂਗੇ ਹਮੇਸ਼ਾ ਦੀ ਤਰ੍ਹਾਂ ਕੁਝ ਗੀਤ ਸੰਗੀਤ ਹੋਏਗਾ ਤੇ ਕੁਝ ਗੱਲਾਂ ਬਾਤਾਂ ਜਿਨ੍ਹਾਂ ਦੇ ਵਿੱਚੋਂ ਅਸੀਂ ਸਿੱਖਾਂਗੇ ਤੇ ਕੁਝ ਗੱਲਾਂ ਬਾਤਾਂ ਅਜਿਹੀਆਂ ਹੁੰਦੀਆਂ ਨੇ ਜਿਹੜੀਆਂ ਸਾਡੇ ਦਿਲ ਦੇ ਵਿੱਚ ਹਮੇਸ਼ਾ ਵੱਸ ਜਾਂਦੀਆਂ ਨੇ ਕੁਝ ਗੱਲਾਂ ਬਾਤਾਂ ਅਜਿਹੀਆਂ ਹੁੰਦੀਆਂ ਨੇ ਜਿਹੜੀਆਂ ਕਈ ਵਾਰੀ ਅਸੀਂ ਸੋਚਦੇ ਹਾਂ ਜਾਂ ਕਰਦੇ ਹਾਂ ਕਿਸੇ ਦੇ ਨਾਲ ਤੇ ਫਿਰ ਅਸੀਂ ਉਹਦੇ ਤੋਂ ਇੱਕ ਸਿੱਖਿਆ ਲੈਂਦੇ ਹਾਂ ਤੇ ਅੱਗੇ ਚੱਲ ਕੇ ਸਾਡੀ ਜ਼ਿੰਦਗੀ ਦੇ ਵਿੱਚ ਉਹਨਾਂ ਗੱਲਾਂ ਦਾ ਬਹੁਤ ਅਸਰ ਹੁੰਦਾ ਹੈ

0: ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਾਂ ਬਾਤਾਂ ਕਰਾਂਗੇ ਹਮੇਸ਼ਾ ਦੀ ਤਰ੍ਹਾਂ ਤੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਸਾਡੇ ਪ੍ਰੋਗਰਾਮ ਦੇ ਸਪੌਂਸਰ ਨੇ ਮੁਸਕਾਨ ਜਿਵੇਂ ਕਿ ਸਾਡੇ ਸਪੌਂਸਰਸ ਤੋਂ ਬਿਨਾਂ ਸਾਡੇ ਇਹਨਾਂ ਪ੍ਰੋਗਰਾਮਾਂ ਦਾ ਜਿਹੜਾ ਸਾਡੇ ਆਡੀਅੰਸ ਤੱਕ ਪਹੁੰਚਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ
1: ਓਕੇ
0: ਜੀ ਸੋ ਅੱਜ ਦੇ ਇਸ ਪ੍ਰੋਗਰਾਮ ਦੇ ਪਹਿਲੇ ਸਪੌਂਸਰ ਨੇ ਜੀ ਸੋਨਿਕ ਇੰਸ਼ੋਰੈਂਸ ਅਲਬਰਟਾ ਦੇ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਲੈਣ ਦੇ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਤੁਸੀਂ ਟਰੱਕ ਦੇ ਓਨਰ ਓਪਰੇਟਰ ਹੋ ਜਾਂ ਤੁਹਾਡੀ ਟਰੱਕਾਂ ਦੀ ਆਪਣੀ ਕੰਪਨੀ ਹੈ ਤੇ ਤੁਸੀਂ ਮਾਨਸ ਪਹੂਜਾ ਹੋਰਾਂ ਦੇ ਨਾਲ ਸੰਪਰਕ ਕਰੋ ਜੀ 5878321208 ਤੇ ਤੇ ਪ੍ਰੋਗਰਾਮ ਦੇ ਦੂਸਰੇ ਸਪੌਂਸਰ ਨੇ ਜੀ YYC ਹੋਮ ਕੇਅਰ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਬਜ਼ੁਰਗ ਨੇ ਜਿਨ੍ਹਾਂ ਨੂੰ ਸਿਹਤ ਸੇਵਾਵਾਂ ਦੀ ਜ਼ਰੂਰਤ ਹੈ ਜਾਂ ਤੁਸੀਂ ਉਹਨਾਂ ਦੀ ਜਿਹੜੀ ਸਾਂਭ ਸੰਭਾਲ ਜਿਹੜੀ ਕਰਵਾਉਣਾ ਚਾਹੁੰਦੇ ਹੋ ਐਸੀ ਕੰਪਨੀ ਤੋਂ ਕਰਵਾਉਣਾ ਚਾਹੁੰਦੇ ਹੋ ਜਿਹੜੇ ਪੰਜਾਬੀ ਵੀ ਬੋਲਦੇ ਹੋਣ ਜਿਹੜੇ ਜਿਹਦਾ ਦੇ ਨਾਲ ਤੁਹਾਨੂੰ ਲੱਗੇ ਕਿ ਵਾਕਈ ਸਾਡੇ ਜਿਹੜੇ ਬਜ਼ੁਰਗਾਂ ਦੀ ਜਿਹੜੀ ਦੇਖਭਾਲ ਹੈ ਉਹ ਇੱਕ ਘਰ ਵਾਂਗੂ ਹੋ ਰਹੀ ਹੈ ਤੇ ਤੁਸੀਂ ਜਿਹੜਾ ਆ ਵੀਰਪਾਲ ਕੌਰ ਟਾਟ ਹੋਰਾਂ ਦੇ ਨਾਲ ਸੰਪਰਕ ਕਰ ਸਕਦੇ ਹੋ 8257600983 ਤੇ ਪ੍ਰੋਗਰਾਮ ਦੇ ਅਗਲੇ ਸਪੌਂਸਰ ਨੇ ਜੀ ਓਐਸਐਸ ਸਮਾਈਲ ਮੈਡੀਕਲ ਓਐਸਐਸ ਸਮਾਈਲ ਮੈਡੀਕਲ ਕਲੀਨਿਕ ਨਾਰਥ ਈਸਟ ਵਿੱਚ ਖੁੱਲ ਗਿਆ ਜੀ ਇਹ ਕਲੀਨਿਕ ਸੋ ਡੈਂਟਲ ਕਲੀਨਿਕ ਹੈ ਡਾਕਟਰਾਂ ਦੀ ਇਹਨਾਂ ਦੀ ਟੀਮ ਹੈ ਜਿੱਥੇ ਇਹਨਾਂ ਦਾ ਇਹ ਕਹਿਣਾ ਹੈ ਕਿ ਇਹਨਾਂ ਦੇ ਕੋਲ ਤੁਹਾਨੂੰ ਅਪੁਆਇੰਟਮੈਂਟ ਲੈਣ ਦੀ ਜਿਹੜੀ ਆ ਉਹ ਜ਼ਰੂਰਤ ਨਹੀਂ ਹੈ ਔਰ ਕਲੀਨਿਕ ਜਿਹੜਾ ਹੈ 6 ਦਿਨ ਹਫਤੇ ਦੇ ਖੁੱਲਦਾ ਹੈ ਜੀ ਸੋ ਮਾਹਿਰ ਡਾਕਟਰਾਂ ਦੀ ਇਹਨਾਂ ਕੋਲ ਟੀਮ ਹੈ ਮੁਸਕਾਨ ਜੀ ਇਹਨਾਂ ਦਾ ਫੋਨ ਨੰਬਰ ਦੱਸ ਦਿਓ ਜੀ
2: 5876174696
0: ਬਿਲਕੁਲ ਜੀ ਸੋ ਇਸ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਸੋ ਮਰਸਡੀਜ਼ ਬੈਂਜ਼ ਕੈਨੇਡਾ ਦੀ ਜਿਹੜੀ ਨਾਰਥ ਈਸਟ ਕੈਲਗਰੀ ਦੇ ਵਿੱਚ ਮਰਸਡੀਜ਼ ਬੈਂਜ਼ ਦੀ ਜਿਹੜੀ ਜਿਹੜੀ ਡੀਲਰਸ਼ਿਪ ਹੈ ਜੀ ਸੋ ਇੱਥੇ ਬਹੁਤ ਸਾਰੀਆਂ ਡੀਲਸ ਮਿਲਦੀਆਂ ਨੇ ਔਰ ਕਈ ਵਾਰੀ ਬਹੁਤ ਸਾਰੀਆਂ ਜਿਹੜੀਆਂ ਕਾਰਾਂ ਨੇ ਉਹ ਬੜੇ ਹੀ ਵਧੀਆ ਤੇ ਸਸਤੇ ਰੇਟਾਂ ਦੇ ਉੱਤੇ ਲੱਗੀਆਂ ਹੁੰਦੀਆਂ ਨੇ ਸੋ ਗੌਰਵ ਸ਼ਰਮਾ ਹੁਰੀ ਬਹੁਤ ਹੀ ਵਧੀਆ ਜਿਹੜਾ ਇਹਨਾਂ ਦੀ ਡੀਲਿੰਗ ਹੈ ਔਰ ਬਹੁਤ ਹੀ ਵਧੀਆ ਤੁਹਾਨੂੰ ਸਰਵਿਸਿਸ ਦਿੰਦੇ ਨੇ ਸੋ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਲਓ ਜੀ ਸੋ ਇਹਨਾਂ ਦਾ ਫੋਨ ਨੰਬਰ ਹੈ
2: 4030366797 57
0: ਬਿਲਕੁਲ ਜੀ 6757 ਤੇ ਤੁਸੀਂ ਸੰਪਰਕ ਕਰ ਸਕਦੇ ਹੋ ਇਹਨਾਂ ਦੇ ਨਾਲ ਸੋ ਸਾਡੇ ਸਪੌਂਸਰ ਹਮੇਸ਼ਾ ਹੀ ਸਾਡੇ ਲਈ ਇੱਕ ਖਾਸ ਰਹਿੰਦੇ ਨੇ ਕਿਉਂਕਿ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਮੁਸਕਾਨ ਸਾਡੇ ਇਹ ਪ੍ਰੋਗਰਾਮ ਉਹਨਾਂ ਤੱਕ ਪਹੁੰਚਦੇ ਨੇ ਤੇ ਇਹ ਜਿਹੜੀ ਸਾਡੇ ਸਪੌਂਸਰਸ ਆ ਉਹਨਾਂ ਦੀ ਹੌਸਲਾ ਅਫਜ਼ਾਈ ਵੀ ਤੁਸੀਂ ਕਰਿਆ ਕਰੋ ਤੁਸੀਂ ਵੱਧ ਤੋਂ ਵੱਧ ਉਹਨਾਂ ਦੀਆਂ ਸਰਵਿਸਿਸ ਲਿਆ ਕਰੋ ਪੰਜਾਬ ਇੰਸ਼ੋਰੈਂਸ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਲੈਣੀ ਹੈ ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਹੈ ਮੋਰਗੇਜ ਇੰਸ਼ੋਰੈਂਸ ਲੈਣੀ ਹੈ ਤੇ ਤੁਸੀਂ ਇਹਨਾਂ ਕੋਲੋਂ ਸੇਵਾਵਾਂ ਲੈ ਸਕਦੇ ਹੋ ਜੀ ਸੋ ਇਹਨਾਂ ਦਾ ਫੋਨ ਨੰਬਰ ਹੈ
2: 4034043500
0: ਬਿਲਕੁਲ ਜੀ ਇਸ ਨੰਬਰ ਨੂੰ ਕਾਲ ਕਰਕੇ 403-404-3500 ਨੂੰ ਕਾਲ ਕਰਕੇ ਤੁਸੀਂ ਹਰਪਿੰਦਰ ਸਿੱਧੂ ਹੋਰਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ ਹੁਣ ਚੱਲਦੇ ਹਾਂ ਮੁਸਕਾਨ ਖਾਣ ਪੀਣ ਵੱਲ
2: ਯੈਸ ਦੈਟਸ ਦ ਬੈਸਟ ਵਨ
0: ਸੋ ਮਦਰ ਇੰਡੀਆ ਰੈਸਟੋਰੈਂਟ ਜਿਹੜਾ ਰੈਸਟੋਰੈਂਟ ਹੈ ਜੀ ਕੈਲਗਰੀ ਦੇ ਵਿੱਚ ਸੋ ਇਹਨਾਂ ਕੋਲ ਕਹਿੰਦੇ ਨੇ ਕਿ ਸ਼ਾਮ ਤੱਕ 40 ਤੋਂ ਵੱਧ ਆਈਟਮਾਂ ਦਾ ਬਫੇ ਲੱਗਦਾ ਜੀ ਕੈਨ ਯੂ ਇਮੇਜਿਨ 40 ਤੋਂ ਵੱਧ ਆਈਟਮਾਂ ਜਿਹੜੀਆਂ ਬਣੀਆਂ ਹੋਣ ਤੇ ਫਿਰ ਕਿਸ ਤਰ੍ਹਾਂ ਦਾ ਮਾਹੌਲ ਹੋਏਗਾ ਸੋ ਦੇਸੀ ਘਿਓ ਦੀਆਂ ਦਾਲਾਂ ਸਬਜ਼ੀਆਂ ਕਹਿੰਦੇ ਨੇ ਬਣਦੀਆਂ ਨੇ ਸੋ ਇਹਨਾਂ ਦਾ ਫੋਨ ਨੰਬਰ ਕੀ ਹੈ ਜੀ
2: 4039367777
0: ਬਿਲਕੁਲ ਜੀ ਔਰ ਮਦਰ ਇੰਡੀਆ ਰੈਸਟੋਰੈਂਟ ਹਮੇਸ਼ਾ ਯਾਦ ਰੱਖੋ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਆਪਣੀ ਫੈਮਿਲੀ ਦੇ ਨਾਲ ਜਾਂ ਕੋਈ ਤੁਹਾਡੇ ਗੈਸਟ ਆਇਆ ਹੈ ਤੁਸੀਂ ਉਹਨਾਂ ਨੂੰ ਖੜਨਾ ਚਾਹੁੰਦੇ ਹੋ ਤੇ ਤੁਸੀਂ ਮਦਰ ਇੰਡੀਆ ਰੈਸਟੋਰੈਂਟ ਤੇ ਜਾ ਕੇ ਆਪਣੇ ਫੂਡ ਨੂੰ ਇੰਜੋਏ ਕਰ ਸਕਦੇ ਹੋ ਆਪਣੇ ਫੂਡ ਨੂੰ ਖਾਓ ਜੀ ਦੇਸੀ ਘਿਓ ਦਾ ਖਾਣਾ ਹੈ ਸੋ ਉਹਦਾ ਖਾਣਾ ਕਿਹਨੂੰ ਨਹੀਂ ਚਾਹੀਦਾ ਸੋ ਹੁਣ ਗੱਲ ਚੱਲਦੀ ਹੈ ਜੀ ਖਾਣਾ ਪੀਣਾ ਵੀ ਹੋ ਗਿਆ ਇੰਸ਼ੋਰੈਂਸ ਵੀ ਹੋ ਗਈ ਸਾਰਾ ਕੁਛ ਹੋ ਗਿਆ ਹੁਣ ਕਈ ਵਾਰੀ ਬੰਦਾ ਸੋਚਦਾ ਹੀ ਹੈ ਕਿ ਮੇਰਾ ਕੋਈ ਖਾਸ ਇਵੈਂਟ ਆ ਰਿਹਾ ਹੈ ਮੇਰੀ ਕੋਈ ਗ੍ਰੈਜੂਏਸ਼ਨ ਹੈ ਜਾਂ ਮੇਰਾ ਬਰਥਡੇ ਹੈ ਤੇ ਮੈਂ ਫੋਟੋਗ੍ਰਾਫੀ ਕਰਾਉਣੀ ਹੈ ਫੋਟੋ ਸ਼ੂਟ ਕਰਾਉਣਾ ਜਾਂ ਫਿਰ ਮੈਨੂੰ ਕੋਈ ਇਸ ਤਰ੍ਹਾਂ ਦੀ ਕੋਈ OCI ਲੈਣੀ ਹੈ ਕੋਈ ਵੀਜ਼ਾ ਫੋਟੋਗ੍ਰਾਫ ਮੈਨੂੰ ਚਾਹੀਦੀ ਹੈ ਤੇ ਪਿਕਸਲ ਫੋਟੋ ਸਟੂਡੀਓ ਜਿਹੜਾ ਨਾਰਥ ਈਸਟ ਵਿੱਚ ਇਹਨਾਂ ਦੀ ਲੋਕੇਸ਼ਨ ਹੈ ਜੀ ਪਿਕਸਲ ਫੋਟੋ ਸਟੂਡੀਓ ਤੋਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਗਵਰਨਮੈਂਟ ID ਦੇ ਲਈ ਤੁਸੀਂ ਜਿਹੜਾ ਹੈ ਉਹ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਕੋਈ ਵੀ ਕਿਸੇ ਵੀ ਤਰ੍ਹਾਂ ਤੁਸੀਂ ਫੋਟੋ ਖਿਚਾਉਣੀ ਹੈ ਤੇ ਤੁਸੀਂ ਇਹਨਾਂ ਦੇ ਨਾਲ

0: ਸੰਪਰਕ ਕਰੋ ਜੀ ਔਰ ਇਹਨਾਂ ਦਾ ਫੋਨ ਨੰਬਰ ਮੁਸਕਾਨ ਜੀ ਦੱਸ ਦਿਓ
1: 4039470060
0: ਬਿਲਕੁਲ ਜੀ ਸਾਰੇ ਹੀ ਸਪੌਂਸਰਸ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਸਾਡਾ ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚ ਰਿਹਾ ਜੀ ਔਰ ਪ੍ਰੋਗਰਾਮ ਹੈ ਜੀ ਸੁਰਸੰਗਮ ਲਾਈਵ ਵਿਦ ਕੁਕੀ ਤੇ ਮੁਸਕਾਨ

0: ਤੁਸੀਂ ਗੀਤ ਸੁਣਿਆ ਜੀ ਪਵਿੱਤਰ ਲਸੋਈ ਦੀ ਆਵਾਜ਼ ਦੇ ਵਿੱਚ ਤੇ ਦੋਸਤੋ ਪ੍ਰੋਗਰਾਮ ਚੱਲ ਰਿਹਾ ਜੀ ਸੁਰਸੰਗਮ ਲਾਈਵ ਵਿਦ ਕੁਕੀ ਐਂਡ ਮੁਸਕਾਨ
1: ਹੈਲੋ
0: ਹਾਈ ਮੁਸਕਾਨ ਅੱਜ ਦਾ ਇਹ ਤੁਹਾਡਾ ਮੈਨੂੰ ਲੱਗਦਾ ਫਸਟ ਐਕਸਪੀਰੀਅੰਸ ਹੈ ਰੇਡੀਓ ਦਾ
1: ਹਾਂਜੀ ਯੈਸ
0: ਸੋ ਕਿਸ ਤਰ੍ਹਾਂ ਦਾ ਲੱਗ ਰਿਹਾ
1: I'm a bit nervous, थोड़ा थोड़ा, but I think I'm gonna have fun.
0: बिल्कुल, क्योंकि जदों मैं शुरू किया सी ना रेडियो, जिस दिन मेरी पहली शिफ्ट सीगी रेडियो दे उत्ते, जिस दिन मैं इंडिपेंडेंटली जाके रेडियो प्रेजेंट करना सी, उस दिन भी मेरे नाल मेरे कोवर्कर सीगे, बट ओरे चे सीगा कि मेरी सारी रिस्पॉन्सिबिलिटी सीगी कि मैं उत्थे की प्रेजेंट करना है, केड़े केड़े जेड़े सॉन्ग्स मैं लाने हैं, जां किस तरह मैं बोलना है, ते ਇਹ ਹੁੰਦਾ ਆ ਬਟ ਮੈਨੂੰ ਇਹ ਲੱਗਦਾ ਕਿ ਤੁਸੀਂ ਅਜੇ ਵੀ ਬਹੁਤ ਜਿਸ ਤਰ੍ਹਾਂ ਸਟਰੋਂਗ ਹੋ
1: ਜਿਸ
0: ਤਰ੍ਹਾਂ ਇਹ ਕਹਿ ਸਕਦੇ ਆ ਕਿ ਕਈ ਵਾਰੀ ਹੁੰਦਾ ਨਾ ਕਿ

0: ਬੰਦਾ ਥੋੜਾ ਜਿਹਾ ਕਰੇਜੀਅਸ ਹੋ ਜਾਂਦਾ ਆ ਥੋੜਾ ਜਿਹਾ ਦਲੇਰ ਹੋ ਜਾਂਦਾ ਆ ਥੋੜਾ ਜਿਹਾ ਦੇਖਦਾ ਕਿ ਹਾਂ ਮੈਂ ਦੇਖਦੀ ਹਾਂ ਇਟ ਲੁਕਸ ਲਾਈਕ ਇਟਸ ਫਨ ਸੋ ਕਈ ਵਾਰੀ ਇਹ ਹੁੰਦਾ ਕਿ ਤੁਸੀਂ ਜਿਹੜੀਆਂ ਚੀਜ਼ਾਂ ਨੂੰ ਥੋੜਾ ਜਿਹਾ ਕਰਦੇ ਆ ਨਾ ਕਿ ਕੋਈ ਚੈਲੰਜ ਲੈਂਦੇ ਆ ਫਿਰ ਤੁਸੀਂ ਉਹ ਚੀਜ਼ ਜਿਹੜੀ ਆ ਉਹ ਆਪਣਾ ਬੈਰੀਅਰ ਪਾਰ ਕਰ ਲੈਂਦੇ ਆ ਸੋ ਬਹੁਤ ਵਧੀਆ ਅੱਜ ਮੈਨੂੰ ਵੀ ਠੀਕ ਲੱਗ ਰਿਹਾ ਕਿ ਤੁਹਾਡੇ ਨਾਲ ਪ੍ਰੋਗਰਾਮ ਕਰਕੇ
1: ਥੈਂਕ ਯੂ
0: ਬੜੀ ਬੜੀ ਦੇਰ ਬਾਅਦ ਮੇਰੀ ਜ਼ਿੰਦਗੀ ਦੇ ਵਿੱਚ ਵੀ ਇਹ ਬੜੀ ਦੇਰ ਬਾਅਦ ਐਕਸਪੀਰੀਅੰਸ ਆਇਆ ਹੈ 2007 ਤੋਂ ਬਾਅਦ ਕਿਉਂਕਿ ਆਨ ਐਂਡ ਆਫ ਤੇ ਕੋਈ ਨਾ ਕੋਈ ਹੋਸਟ ਨਾਲ ਰਿਹਾ ਹੀ ਹੈ ਪਰ ਜਿਸ ਤਰ੍ਹਾਂ ਅੱਜ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਕਿ ਜਿਸ ਤਰ੍ਹਾਂ ਆਲ ਇੰਡੀਆ ਰੇਡੀਓ ਦੇ ਸਟੂਡੀਓ ਦੇ ਵਿੱਚ ਮੈਂ ਬੈਠੀ ਹਾਂ ਤੇ ਇੱਕ ਲੜਕੀ ਦੇ ਨਾਲ ਮੈਂ ਪ੍ਰੋਗਰਾਮ ਕਰ ਰਹੀ ਹਾਂ ਸੋ ਮੈਨੂੰ ਵੀ ਇਸ ਤਰ੍ਹਾਂ ਦੀ ਫੀਲਿੰਗ ਆ ਰਹੀ ਹੈ
1: ਥੈਂਕ ਯੂ
0: ਸੋ ਮੈਨੂੰ ਲੱਗਦਾ ਕਿ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਹੈ ਬਹੁਤ ਹੀ ਵਧੀਆ ਰਹਿਣ ਵਾਲਾ ਹੈ
1: ਯੈਸ
0: ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੁਸਕਾਨ ਅਸੀਂ ਗੱਲ ਕਰਨੀ ਹੈ ਕਿ ਜ਼ਿੰਦਗੀ ਦੇ ਵਿੱਚ ਅਸੀਂ ਕਈ ਵਾਰੀ ਨਾ ਬਹੁਤ ਲੋਕਾਂ ਨੂੰ ਮਿਲਦੇ ਹਾਂ ਜਿਹੜੇ ਸਾਨੂੰ ਐ ਲੱਗਦੇ ਕਿ ਬੜੇ ਕਾਮਯਾਬ ਲੋਕ ਨੇ ਬੜੇ ਸ਼ਕਤੀਸ਼ਾਲੀ ਲੋਕ ਨੇ ਬੜੇ ਸਮਝਦਾਰ ਲੋਕ ਨੇ ਪਰ ਕਾਮਯਾਬੀ ਦੇ ਨਾਲੋਂ ਵੀ ਇੱਕ ਵੱਧ ਤਾਕਤਵਰ ਚੀਜ਼ ਹੈ
1: ਕਿਹੜੀ
0: ਉਹ ਇਹ ਕਿ ਤੁਹਾਡਾ ਕਰੈਕਟਰ
1: ਓ
0: ਕਿ ਤੁਸੀਂ ਕਿਸ ਤਰ੍ਹਾਂ ਦਾ ਕਰੈਕਟਰ ਪੋਜ਼ੈਸ ਕਰਦੇ ਹੋ ਕਿਉਂਕਿ ਕਈ ਵਾਰੀ ਹੁੰਦਾ ਹੈ ਕਿ ਲੋਕ ਨੋ ਡਾਊਟ ਜਿਹਦੇ ਕੋਲ ਮਨੀ ਹੁੰਦੀ ਹੈ ਉਹ ਤਾਕਤਵਰ ਹੀ ਹੁੰਦਾ ਹੈ ਚਾਹੇ ਉਹਨੂੰ ਕੁਛ ਆਉਂਦਾ ਆ ਚਾਹੇ ਨਹੀਂ ਆਉਂਦਾ ਇਹ ਡਿਫਰੈਂਟ ਸਟੋਰੀ ਹੋ ਜਾਂਦੀ ਹੈ ਪਰ ਜਦੋਂ ਜਿਹਦੇ ਕੋਲ ਮਨੀ ਹੁੰਦੀ ਆ ਉਹ ਹਰ ਪਾਸਿਓਂ ਹੀ ਤਾਕਤਵਰ ਹੁੰਦਾ ਹੈ ਪਰ ਜ਼ਰੂਰੀ ਨਹੀਂ ਹੁੰਦਾ ਕਿ ਜਿਸ ਕੋਲ ਮਨੀ ਹੈ ਉਹ ਉਹਦੇ ਕੋਲ ਇੱਕ ਚੰਗੀ ਵਿਜ਼ਡਮ ਵੀ ਹੋਵੇ
1: ਟਰੂ
0: ਕਈ ਵਾਰੀ ਸਾਨੂੰ ਇਹੋ ਜਿਹੇ ਲੋਕ ਮਿਲਦੇ ਨੇ ਜਿਨ੍ਹਾਂ ਦੀ ਜਿਹੜੀ ਵਿਜ਼ਡਮ ਬਹੁਤ ਜ਼ਿਆਦਾ ਹੁੰਦੀ ਹੈ ਪਰ ਉਹ ਲੋਕ ਇੰਨੇ ਅਮੀਰ ਨਹੀਂ ਹੁੰਦੇ
1: ਟਰੂ
0: ਤੇ ਤੁਹਾਡਾ ਕਰੈਕਟਰ ਉਦੋਂ ਪਤਾ ਲੱਗਦਾ ਹੈ ਜਦੋਂ ਤੁਸੀਂ ਇਕੱਲੇ ਹੁੰਦੇ ਆ ਤੇ ਤੁਸੀਂ ਉਹਨਾਂ ਚੀਜ਼ਾਂ ਨੂੰ ਫੋਲੋ ਕਰਦੇ ਆ ਮੰਨ ਲਓ ਸਪੋਜ਼ ਕਰ ਲਓ ਕਿ ਕਿਉਂਕਿ ਜਦੋਂ ਕੋਈ ਕਿਸੇ ਪਾਰਟੀ ਚ ਜਾਂਦਾ ਆ
1: ਹਾਂਜੀ
0: ਹਰ ਕੋਈ ਇਹ ਦੇਖਣਾ ਚਾਹੁੰਦਾ ਹੁੰਦਾ ਹੈ ਕਿ ਮੈਂ ਜਿਹੜਾ ਆ ਉਹ ਵਧੀਆ ਲੱਗਾ ਮੈਨੂੰ ਸਾਰੇ ਹੀ ਪਸੰਦ ਕਰਨ ਮੈਨੂੰ ਸਾਰੇ ਹੀ ਇਹ ਕਹਿਣ ਕਿ ਹਾਂ ਇਹ ਬੰਦਾ ਬਹੁਤ ਪੋਲਿਸ਼ਡ ਆ ਇਹ ਬੰਦੇ ਦੇ ਕੋਲ ਪੈਸਾ ਬਹੁਤ ਆ ਇਹ ਬੰਦੇ ਦੇ ਕੋਲ ਜਿਹੜੀ ਆ ਉਹ ਸਕਸੈਸ ਵੀ ਹੈਗੀ ਆ
1: ਦੂਸਰਿਆਂ ਦਾ ਨਜ਼ਰੀਆ
0: ਦੂਸਰਿਆਂ ਦੇ ਉੱਤੇ ਅਸੀਂ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰਦੇ ਹਾਂ ਪਰ ਕਈ ਵਾਰੀ ਜਦੋਂ ਉਹੀ ਬੰਦਾ ਜਦੋਂ ਇਕੱਲਾ ਹੁੰਦਾ ਆ ਤੇ ਉਹ ਡਿਫਰੈਂਟ ਤਰੀਕੇ ਨਾਲ ਬਿਹੇਵ ਕਰਦਾ ਆ ਉਹ ਜਦੋਂ ਉਹਨੂੰ ਕੋਈ ਨੀ ਵੇਖ ਰਿਹਾ ਹੁੰਦਾ ਨਾ ਉਹ ਕਹਿੰਦਾ ਕਿ ਚਲ ਕੋਈ ਗੱਲ ਨੀ ਇੱਥੇ ਕਿਹੜਾ ਕੋਈ ਵੇਖਣ ਦਿਆ ਇੱਥੇ ਮੈਂ ਉਦੋਂ ਤੁਹਾਡਾ ਆਪਣਾ ਕਰੈਕਟਰ ਆਉਂਦਾ ਆ ਜੋ ਤੁਸੀਂ ਅਸਲ ਦੇ ਵਿੱਚ ਹੋ ਸੋ ਇਹੀ ਇੱਕ ਤੁਹਾਡਾ ਕਰੈਕਟਰ ਹੁੰਦਾ ਆ ਮੰਨ ਲਓ ਸਪੋਜ਼ ਕਰ ਲਓ ਕਿ ਤੁਹਾਨੂੰ $50 ਮਿਲ ਗਏ ਕਿਤੇ ਕਿਤੇ ਜ਼ਮੀਨ ਤੇ ਪਏ ਹਨਾ ਤੁਸੀਂ ਇਕੱਲੇ ਆ ਤੁਹਾਨੂੰ ਕੋਈ ਨੀ ਆਲੇ ਦੁਆਲੇ ਵੇਖ ਰਿਹਾ ਤੁਸੀਂ ਚੁੱਕ ਕੇ ਜੇਬ ਚ ਪਾ ਲੈਂਦੇ ਆ ਜੇ ਤੁਸੀਂ ਇਹ ਕਰਦੇ ਆ ਵੀ ਹਾਂ ਨਹੀਂ ਮੈਨੂੰ ਇਹ ਮਿਲੇ ਆ ਤੇ ਮੈਂ ਇਹਨੂੰ ਸਹੀ ਜਗ੍ਹਾ ਤੇ ਪਹੁੰਚਾਵਾਂ ਲੋਸਟ ਐਂਡ ਫਾਊਂਡ ਤੇ ਪਹੁੰਚਾ ਦਵਾਂ ਜਾਂ ਕੋਈ ਇਸ ਤਰ੍ਹਾਂ ਦੀ ਜਗ੍ਹਾ ਕਿਸੇ ਨੂੰ ਦੇ ਦਵਾਂ ਕਿ ਹਾਂ ਮੈਨੂੰ ਮਿਲੇ ਮਿਲ ਜਾਂਦੀਆਂ ਚੀਜ਼ਾਂ ਹਨਾ ਪਰ ਉਹ ਤੁਹਾਡੇ ਫਿਰ ਕਰੈਕਟਰ ਦੇ ਨਾਲ ਮੈਚ ਨੀ ਕਰਦੀ ਗੱਲ ਜਦੋਂ ਤੁਸੀਂ ਕੁਛ ਬਾਹਰ ਕੁਛ ਹੋਰ ਹੁੰਦੇ ਆ ਤੇ ਘਰ ਦੇ ਵਿੱਚ ਕੁਛ ਹੋਰ ਹੁੰਦੇ ਆ ਸੋ ਇਹ ਜਿਹੜੀਆਂ ਚੀਜ਼ਾਂ ਨਾ ਇਹ ਤੁਹਾਨੂੰ ਬਹੁਤ ਸਟਰੋਂਗ ਬਣਾਉਂਦੀਆਂ ਨੇ ਕਿਉਂਕਿ ਤੁਹਾਡਾ ਕਰੈਕਟਰ ਹੀ ਹੁੰਦਾ ਹੈ ਜਿਹੜਾ ਤੁਹਾਨੂੰ ਇੱਕ ਸਟਰੋਂਗ ਪਰਸਨ ਬਣਾਉਂਦਾ ਹੈ
1: ਟਰੂ
0: ਕਿ ਜਦੋਂ ਤੁਹਾਡੇ ਕੋਲ ਕਰੈਕਟਰ ਨੂੰ ਕਈ ਵਾਰੀ ਲੋਕ ਦੂਸਰੇ ਤਰੀਕੇ ਦੇ ਨਾਲ ਲੈ ਲੈਂਦੇ ਆ ਜਿਹਨਾਂ ਨੂੰ ਪੂਰੀ ਕਰੈਕਟਰ ਦੀ ਡੈਫੀਨੇਸ਼ਨ ਦਾ ਨਹੀਂ ਪਤਾ ਹੁੰਦਾ ਉਹ ਸਿਰਫ ਉਹਦਾ ਇੱਕ ਹੀ ਪੱਖ ਦੇਖਦੇ ਆ ਪਰ ਅਸਲ ਦੇ ਵਿੱਚ ਤੁਹਾਡਾ ਜਿਹੜਾ ਕਰੈਕਟਰ ਹੁੰਦਾ ਹੈ ਨਾ ਤੁਸੀਂ ਕੀ ਹੋ ਉਹ ਇਸ ਗੱਲ ਤੋਂ ਹੀ ਝਲਕਦਾ ਹੈ ਕਿ ਤੁਸੀਂ ਇਕੱਲਿਆਂ ਵੀ ਹੋ ਤੇ ਤੁਸੀਂ ਲੋਕਾਂ ਦੇ ਨਾਲ ਵੀ ਹੋ
1: ਟਰੂ 100%
0: ਸੋ ਇਹ ਜਿਹੜੀਆਂ ਗੱਲਾਂ ਹੁੰਦੀਆਂ ਨਾ ਇਹ ਜਿਹੜਾ ਕਰੈਕਟਰ ਹੁੰਦਾ ਨਾ ਇਹ ਕਿਸੇ ਕਿਸੇ ਜਿਹੜੇ ਵਿਜ਼ਡਮ ਵਾਲੇ ਇਨਸਾਨ ਹੀ ਇਸ ਕਰੈਕਟਰ ਨੂੰ ਪ੍ਰੋਸੈਸ ਕਰਦੇ ਹਨ।

0: जनाब स्टूडियो दिया घड़ियां दे मुताबिक समा हो चुका है जी 8:27 दा जे बहुत सारा समा साडे कोल मुस्कान बाकी है जी
1: हेलो
0: बहुत बहुत सारीयां गल्लां करनियां ने आपा और जेडियां जैसी गल्लां कर रहे हैं वो करैक्टर ते कर रहे हैं ईमानदारी ते कर रहे हैं क्योंकि जदों थोड़े कोल एक ईमानदारी वाले पर्सन वाला करैक्टर हुंदा है जो तुसी अंदरों हुंदे हो ओही तुसी बाहरों हुंदे हो ਤੁਹਾਨੂੰ ਕੁਝ ਵੀ ਕਿਸੇ ਨੂੰ ਸਾਬਤ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਇੱਕ ਇਮਾਨਦਾਰ ਪਰਸਨ ਮੁਸਕਾਨ ਭਾਵੇਂ ਗਰੀਬ ਵੀ ਹੋਵੇ ਭਾਵੇਂ ਉਹਦੇ ਕੋਲ ਬਹੁਤਾ ਕੁਝ ਨਾ ਵੀ ਹੋਵੇ ਭਾਵੇਂ ਉਹ ਲੋਕਾਂ ਦੇ ਵਿੱਚ ਜਾਣਿਆ ਜਾਂਦਾ ਵੀ ਨਾ ਹੋਵੇ ਭਾਵੇਂ ਉਹਨੂੰ ਕੋਈ ਵੀ ਨਾ ਜਾਣਦਾ ਹੋਵੇ ਭਾਵੇਂ ਕਈ ਵਾਰੀ ਉਸ ਨੂੰ ਗਲਤ ਵੀ ਸਮਝਿਆ ਜਾਂਦਾ ਹੋਵੇ ਪਰ ਉਹਨਾਂ ਦੇ ਅੰਦਰ ਨਾ ਕੁਝ ਕੀਮਤੀ ਹੁੰਦਾ ਉਹ ਉਹਨਾਂ ਦੀ ਇਮਾਨਦਾਰੀ ਹੁੰਦੀ ਹੈ ਉਹ ਜਿਹੜਾ ਉਹਨਾਂ ਦਾ ਕਰੈਕਟਰ ਹੁੰਦਾ ਹੈ ਨਾ ਉਹ ਉਹਨਾਂ ਨੂੰ ਇੱਕ ਸਟਰੋਂਗ ਪਰਸਨ ਬਣਾਉਂਦਾ ਆ ਕਿਉਂਕਿ ਜਦੋਂ ਤੁਸੀਂ ਇਮਾਨਦਾਰ ਹੋ ਜਦੋਂ ਤੁਸੀਂ ਆਪਣੇ ਕਰੈਕਟਰ ਨੂੰ ਲੈ ਕੇ ਚੱਲਦੇ ਆ ਜੋ ਤੁਸੀਂ ਅੰਦਰੋਂ ਹੋ ਉਹੀ ਤੁਸੀਂ ਬਾਹਰੋਂ ਹੋ ਜਾਂ ਤੁਸੀਂ ਕੁਛ ਵੀ ਕਿਸੇ ਨੂੰ ਸਾਬਿਤ ਨਹੀਂ ਕਰਦੇ ਤੁਸੀਂ ਜਿਹੜੇ ਅਜਿਹੇ ਲੋਕ ਹੁੰਦੇ ਨਾ ਉਹ ਬਹੁਤ ਹੀ ਜ਼ਿਆਦਾ ਸਾਦੇ ਜਿਹੇ ਹੁੰਦੇ ਨੇ
1: ਰਾਈਟ
0: ਉਹ ਬਸ ਹੁੰਦੇ ਹੀ ਨੇ
1: ਟਰੂ ਲਾਈਕ So they don't have to pretend to be somebody.
0: Yeah.
1: Loka de vaste.
0: Haan.
1: Kyunki wo comfortable hunde ne apni skin de vich.
0: Te unhanu kise kolo approval lain di vi lod.

0: ਨਹੀਂ ਹੁੰਦੀ
1: ਉਹ ਇਹ ਵੀ ਨਹੀਂ ਚਾਹੁੰਦੇ ਹੁੰਦੇ ਕਿ ਜੇ ਮੈਨੂੰ ਕੋਈ ਕਵੇਗਾ ਵੀ ਹਾਂ ਤੂੰ ਬਹੁਤ ਚੰਗਾ ਆ ਜਾਂ ਮੇਰੀ ਕੋਈ ਤਾਰੀਫ ਕਰੇਗਾ ਉਹਨਾਂ ਨੂੰ ਉਸ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ ਕੋਈ ਉਹਨਾਂ ਦੀ ਤਾਰੀਫ ਕਰ ਰਿਹਾ ਹੁੰਦਾ ਤੇ ਉਹ ਤਾਂ ਵੀ ਉਹ ਉਸੇ ਲੈਵਲ ਤੇ ਰਹਿੰਦੇ ਆ ਜੇ ਉਹਨਾਂ ਦੀ ਕੋਈ ਬੁਰਾਈ ਵੀ ਕਰ ਰਿਹਾ ਹੁੰਦਾ ਆ ਤੇ ਉਹ ਤਾਂ ਵੀ ਉਸ ਚੀਜ਼ ਨੂੰ ਬੁਰਾ ਨਹੀਂ ਲੈਂਦੇ ਉਸ ਚੀਜ਼ ਨੂੰ ਰਿਐਕਸ਼ਨ ਨਹੀਂ ਦਿੰਦੇ ਕਿਉਂਕਿ ਉਹ ਬੜੇ ਸਟੇਬਲ ਹੁੰਦੇ ਆ ਆਪਣੇ ਆਪ ਦੇ ਵਿੱਚ ਹੀ ਉਹਨਾਂ ਨੇ ਇੱਕ ਆਪਣਾ ਇੱਕ ਐਸਾ ਥਾਂ ਜਿਹੜਾ ਬਣਾ ਲਿਆ ਹੁੰਦਾ ਆ ਆਪਣੇ ਸੈਂਟਰ ਦੇ ਨਾਲ ਜੁੜੇ ਹੋਏ ਹੁੰਦੇ ਨੇ ਤੇ ਉਹ ਉਹਨਾਂ ਨੂੰ ਕੋਈ ਵੀ ਆਪਣੀ ਜਗ੍ਹਾ ਤੋਂ ਹਿਲਾ ਨਹੀਂ ਸਕਦਾ
0: ਯੈਸ ਬਿਕੋਜ਼ ਮੋਸਟ ਆਫ ਦ ਟਾਈਮਸ ਰਿਐਕਸ਼ਨਸ ਕਮ ਫਰਮ ਇਨਸਿਕਿਉਰਿਟੀ ਸੋ ਦੇ ਡੋਂਟ ਲਾਈਕ ਪਰਫੋਰਮ ਫਰੋਮ ਦੇਅਰ ਉਹਨਾਂ ਦੀ ਸੈਲਫ ਸੈਲਫ ਵੈਲਿਊ ਤੇ ਸੈਲਫ ਰਿਸਪੈਕਟ ਕਾਫੀ ਸਟਰੋਂਗ ਹੁੰਦੀਆਂ ਨੇ
1: ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਅਸਲ ਦੇ ਵਿੱਚ ਨਾ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਮੈਂ ਕੀ ਹਾਂ
0: ਰਾਈਟ
1: ਉਹਨਾਂ ਨੂੰ ਕਿਸੇ ਕੋਲੋਂ ਅਪਰੂਵਲ ਲੈਣ ਦੀ ਲੋੜ ਨਹੀਂ ਹੁੰਦੀ ਹੁਣ ਮੰਨ ਲਓ ਸਪੋਜ ਕਰ ਲਓ ਕਿ ਕੋਈ ਮੈਨੂੰ ਆ ਕੇ ਦੱਸੇ ਕਿ ਮੈਂ ਕੀ ਹਾਂ ਹਨਾ
0: ਰਾਈਟ
1: ਕਿਉਂਕਿ ਮੈਨੂੰ ਪਤਾ ਹੈ ਕਿ ਮੈਂ ਕੀ ਹਾਂ ਮੇਰਾ ਮੇਰੇ ਮੇਰੀਆਂ ਸਟਰੈਂਥ ਕੀ ਨੇ ਮੇਰੀਆਂ ਵੀਕਨੈਸਿਸ ਕੀ ਆ ਮੈਨੂੰ ਕਿਸੇ ਦੀ ਅਪਰੂਵਲ ਦੀ ਜ਼ਰੂਰਤ ਨਹੀਂ ਕੋਈ ਮੈਨੂੰ ਇਹ ਆ ਕੇ ਕਹੇ ਕਿ ਹਾਂ ਜੀ ਵਾਹ ਤੁਸੀਂ ਤਾਂ ਬਹੁਤ ਬਹੁਤ ਕਮਾਲ ਪਰ ਮੈਨੂੰ ਪਤਾ ਮੈਂ ਕੀ ਹਾਂ ਕਈ ਵਾਰੀ ਇਸ ਤਰ੍ਹਾਂ ਹੁੰਦਾ ਆ ਕਿ ਲੋਕ ਕਿਉਂਕਿ ਤੁਹਾਡੀ ਕੋਈ ਤਾਰੀਫ ਕਰਦੇ ਤੇ ਤੁਸੀਂ ਕੋਈ ਉਹ ਚੀਜ਼ ਬਣ ਨਹੀਂ ਜਾਣਾ
0: ਬਿਲਕੁਲ
1: ਜੇ ਕੋਈ ਤੁਹਾਨੂੰ ਕੋਈ ਕੰਸਟਰਕਟਿਵ ਫੀਡਬੈਕ ਵੀ ਦੇ ਦੇਵੇ ਜਾਂ ਕੋਈ ਕਿਸੇ ਤਰ੍ਹਾਂ ਦੀ ਫੀਡਬੈਕ ਵੀ ਦੇ ਦੇਵੇ ਤੇ ਤਾਂ ਵੀ ਤੁਸੀਂ ਕਿਸੇ ਚੀਜ਼ ਨੂੰ ਉਸ ਚੀਜ਼ ਨਾਲ ਘੱਟ ਨਹੀਂ ਜਾਣਾ ਕਿਉਂਕਿ ਜਦੋਂ ਤੁਹਾਨੂੰ ਪਤਾ ਹੁੰਦਾ ਕਿ ਹਾਂ ਮੈਂ ਇੱਥੇ ਹਾਂ ਮੈਂ ਆਪਣੇ ਸੈਂਟਰ ਤੇ ਹਾਂ ਤੇ ਮੈਨੂੰ ਪਤਾ ਹੈ ਮੈਂ ਕੀ ਹਾਂ ਤੇ ਮੈਨੂੰ ਪਤਾ ਕਿ ਮੈਂ ਇਸ ਵੇਲੇ ਕੀ ਹਾਂ ਕੀ ਕਰ ਰਿਹਾ ਹਾਂ ਮੇਰਾ ਰੋਲ ਕੀ ਆ
0: ਹਾਂਜੀ
1: ਸੋ ਇਹ ਇਹ ਜਿਹੜੀਆਂ ਗੱਲਾਂ ਹੁੰਦੀਆਂ ਨਾ ਇਹ ਇੱਕ ਇੱਕ ਇਨਸਾਨ ਨੂੰ ਜਿਹੜਾ ਹੋਰ ਵੀ ਮਜ਼ਬੂਤ ਬਣਾ ਦਿੰਦੀ ਆ ਕਿਉਂਕਿ ਜਦੋਂ ਤੁਸੀਂ ਆਪਣੇ ਸੈਂਟਰ ਦੇ ਵਿੱਚ ਹੁੰਦੇ ਆ ਮਜ਼ਬੂਤ ਹੁੰਦੇ ਆ ਤੇ ਫਿਰ ਤੁਹਾਨੂੰ ਕੋਈ ਵੀ ਜਿਹੜਾ ਪਰਸਨ ਹੈ ਉਹ ਹਿਲਾ ਨਹੀਂ ਸਕਦਾ

0: 94.7 ਤੇ ਤੁਸੀਂ ਸੁਣ ਰਹੇ ਹੋ ਜੀ ਰੇਡੀਓ ਸੁਰਸੰਗਮ ਪ੍ਰੋਗਰਾਮ ਹੈ ਜੀ ਸੁਰਸੰਗਮ ਲਾਈਵ ਵਿਦ ਕੁਕੀ ਐਂਡ
1: ਮੁਸਕਾਨ ਹੈਲੋ
0: ਮੁਸਕਾਨ ਸੋ ਫਾਰ ਕਿਵੇਂ ਦਾ ਜਰਨੀ ਚੱਲ ਰਹੀ ਹੈ ਤੁਹਾਡੀ
1: ਆਈ ਥਿੰਕ ਆਮ ਹੈਵਿੰਗ ਸੋ ਮਚ ਫਨ ਐਂਡ ਆਮ ਲਰਨਿੰਗ ਸੋ ਮਚ ਅਬਾਊਟ ਕੈਰੇਕਟਰ ਐਂਡ ਵਿਜ਼ਡਮ ਐਂਡ ਸੈਲਫ ਸਟਰੈਂਥ ਸੋ ਆਈ ਥਿੰਕ ਆਮ ਗੋਇੰਗ ਟੂ ਵਾਕ ਆਊਟ ਅ ਵਾਈਜ਼ਰ ਪਰਸਨ ਆਊਟ ਹੇਅਰ
0: ਠੀਕ ਹੈ ਸੋ ਅਸੀਂ ਹੁਣ ਆਪਣੇ ਸਪੋਂਸਰ ਦਾ ਦੱਸ ਦਈਏ ਜੀ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚ ਰਿਹਾ ਜੀ ਸਾਡੇ ਸਪੋਂਸਰਸ ਦੇ ਸਹਿਯੋਗ ਦੇ ਨਾਲ ਤੇ ਸਪੋਂਸਰ ਸਾਡੇ ਜਿਹੜੇ ਹਮੇਸ਼ਾ ਹੀ ਸਾਨੂੰ ਸਪੋਰਟ ਕਰਦੇ ਨੇ ਸੋ ਸੋਨਿਕ ਇੰਸ਼ੋਰੈਂਸ ਪ੍ਰੋਗਰਾਮ ਦੇ ਸਪੋਂਸਰ ਨੇ 5878321208 YYC ਹੋਮ ਕੇਅਰ ਪ੍ਰੋਗਰਾਮ ਦੇ ਅਗਲੇ ਸਪੋਂਸਰ ਨੇ ਜੀ 8257600983 OSS ਸਮਾਈਲ ਮੈਡੀਕਲ ਕਲੀਨਿਕ 5876174696 ਮਰਸਡੀਜ਼ ਬੈਂਸ 4039036757
1: ਪੰਜਾਬ ਇੰਸ਼ੋਰੈਂਸ 4034043500 ਮਦਰ ਇੰਡੀਆ ਰੈਸਟੋਰੈਂਟ 4039367777 ਪਿਕਸਲ ਫੋਟੋ ਸਟੂਡੀਓ 4039470060
0: ਸੋ ਸਾਰੇ ਹੀ ਸਪੋਂਸਰਸ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਸਾਡੇ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦੇ ਨੇ ਜੀ ਔਰ ਪ੍ਰੋਗਰਾਮ ਦੇ ਵਿੱਚ ਕੁਝ ਗੱਲਾਂ ਬਾਤਾਂ ਕੁਝ ਗੀਤ ਸੰਗੀਤ ਤੇ ਅੱਜ ਦੀ ਇਹ ਜਿਹੜੀ ਕਨਵਰਸੇਸ਼ਨ ਹੈ ਅੱਜ ਦੀ ਜਿਹੜੀ ਗੱਲਬਾਤ ਮੁਸਕਾਨ ਦੇ ਨਾਲ ਹੋ ਰਹੀ ਹੈ ਇਹ ਹੋਰ ਵੀ ਅੱਜ ਖੂਬਸੂਰਤ ਹੋ ਰਹੀ ਹੈ ਆਈ ਫੀਲ ਰੀਅਲੀ ਗੁੱਡ ਅਬਾਊਟ ਇਟ ਆਫਟਰ ਸੋ ਲੌਂਗ ਯਾ ਸੋ ਮੁਸਕਾਨ ਜੀ ਹੁਣ ਆਪਾਂ ਇੱਕ ਗੀਤ ਸੁਣਦੇ ਹਾਂ ਤੇ ਗੀਤ ਤੋਂ ਬਾਅਦ ਜਿਹੜਾ ਆ ਉਹ ਅਸੀਂ ਅਗਲੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਜੀ ਸੋ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਦੋਸਤੋ ਆਪਾਂ ਸਾਰੇ ਇਹ ਗੀਤ ਸੁਣਦੇ ਹਾਂ ਜੀ

0: 94.7 ਤੇ ਤੁਸੀਂ ਸੁਣ ਰਹੇ ਹੋ ਜੀ ਰੇਡੀਓ ਸੁਰਸੰਗਮ। ਸੋ ਥੋੜਾ ਜਿਹਾ ਸਮਾਂ ਸਾਡੇ ਕੋਲ ਹੋਰ ਬਾਕੀ ਰਹਿ ਗਿਆ ਜੀ ਇਸ ਪ੍ਰੋਗਰਾਮ ਦੇ ਵਿੱਚ। 8:40 ਦਾ ਸਮਾਂ ਹੋ ਚੁੱਕਾ ਹੈ ਜੀ, ਤਕਰੀਬਨ 20 ਮਿੰਟ ਦਾ ਸਮਾਂ ਸਾਡੇ ਕੋਲ ਬਾਕੀ ਰਹਿ ਗਿਆ ਜੀ ਮੁਸਕਾਨ।
1: ਯੈਸ, ਬਹੁਤ ਘੱਟ ਹੈਗਾ।
0: ਔਰ ਆਪਾਂ ਜਿਹੜੀ ਗੱਲ ਕਰ ਰਹੇ ਸੀਗੇ ਓਨੈਸਟੀ ਤੇ ਇੰਟੈਗਰਿਟੀ, ਕਿ ਜਿਹੜੇ ਲੋਕ ਇਮਾਨਦਾਰੀ ਦੇ ਨਾਲ ਕੰਮ ਕਰਦੇ ਨੇ, ਜਿਹੜੇ ਲੋਕ ਦੂਸਰਿਆਂ ਦੇ ਬਾਰੇ ਸੋਚ ਕੇ ਕੰਮ ਕਰਦੇ ਨੇ, ਜਾਂ ਜਿਹੜੇ ਲੋਕ ਕਰਪਸ਼ਨ ਨਹੀਂ ਕਰਦੇ, ਜਾਂ ਜਿਹੜੇ ਲੋਕ ਆਪਣੇ ਲਾਈਕ ਆਪਣੇ ਆਪਣੇ ਕਰੈਕਟਰ ਨੂੰ ਉਸੇ ਤਰ੍ਹਾਂ ਦਾ ਹੀ ਰੱਖਦੇ ਨੇ, ਜਿਸ ਤਰ੍ਹਾਂ ਦੇ ਉਹ ਅੰਦਰੋਂ ਨੇ ਉਸੇ ਤਰ੍ਹਾਂ ਦੇ ਉਹ ਬਾਹਰੋਂ ਹੁੰਦੇ ਨੇ।
1: ਹਾਂਜੀ,
0: ਜਦੋਂ ਤੁਹਾਡੀਆਂ ਕਦਰਾਂ ਕੀਮਤਾਂ ਤੁਹਾਡੇ ਸੁਭਾਅ ਦੇ ਨਾਲ ਮੇਲ ਖਾਂਦੀਆਂ ਨਾ, ਜਿਸ ਤਰ੍ਹਾਂ ਦਾ ਤੁਹਾਡਾ ਸੁਭਾਅ ਹੁੰਦਾ ਆ ਉਸੇ ਤਰ੍ਹਾਂ ਦੀਆਂ ਹੀ ਤੁਹਾਡੀਆਂ ਕਦਰਾਂ ਕੀਮਤਾਂ ਹੁੰਦੀਆਂ, ਉਹ ਉਸੇ ਤਰ੍ਹਾਂ ਦੇ ਤੁਸੀਂ ਵਿਹਾਰ ਵੀ ਉਸੇ ਤਰ੍ਹਾਂ ਦਾ ਹੀ ਕਰਦੇ ਹੋ।
1: ਬਿਲਕੁਲ।
0: ਤੇ ਜਦੋਂ ਚੀਜ਼ਾਂ ਜਿਹੜੀਆਂ ਇਸ ਤਰ੍ਹਾਂ ਚੱਲਦੀਆਂ ਨੇ, ਉਹ ਹੁੰਦੀ ਤੁਹਾਡੀ ਅਲਾਈਨਮੈਂਟ, ਤੁਹਾਡੇ ਆਪਣੇ ਆਪ ਦੇ ਨਾਲ ਤੁਹਾਡੀ ਅਲਾਈਨਮੈਂਟ ਜਿਹੜੀ ਤੁਹਾਨੂੰ ਸਟਰੈਂਥ ਦਿੰਦੀ ਹੈ। ਜੇਕਰ ਕੋਈ ਇਨਸਾਨ ਦੀਆਂ ਕਦਰਾਂ ਕੀਮਤਾਂ ਕੁਛ ਹੋਰ ਨੇ, ਉਹਦਾ ਜਿਹੜਾ ਵਿਹਾਰ ਕੁਛ ਹੋਰ ਆ, ਉਹ ਬਾਹਰ ਕੁਛ ਹੋਰ ਆ, ਅੰਦਰ ਘਰ ਆ ਕੇ ਉਹ ਕੁਛ ਹੋਰ ਹੋ ਜਾਂਦਾ ਆ, ਉਹ ਫਿਰ ਉਹਦਾ ਜਿਹੜਾ ਜਿਹੜਾ ਕਰੈਕਟਰ ਆ ਉਹ ਡੂਅਲ ਹੋ ਜਾਂਦਾ ਆ,
1: ਕੋਨਫਲਿਕਟ ਤੇ
0: ਚਲੇ ਜਾਂਦਾ। ਉਹਨੂੰ ਆਪਾਂ ਇਹ ਕਹਿ ਸਕਦੇ ਵੀ ਇਹ ਬੰਦਾ ਘਰ ਚ ਤਾਂ ਇਸ ਤਰ੍ਹਾਂ ਦਾ ਆ, ਪਰ ਬਾਹਰ ਜਦੋਂ ਜਾਂਦਾ ਹੈ ਇਹ ਬੰਦੇ ਦੇ ਉੱਤੇ ਇੱਕ ਡਿਫਰੈਂਟ ਪ੍ਰਭਾਵ ਜਿਹੜਾ ਆ ਉਹ ਹੁੰਦਾ ਆ, ਜਾਂ ਇਹਨੂੰ ਇੱਕ ਡਿਫਰੈਂਟ ਵਿਊ ਇਹਦਾ ਹੁੰਦਾ ਆ, ਪਰ ਅਸਲ ਦੇ ਵਿੱਚ ਇਹ ਇਨਸਾਨ ਇਸ ਤਰ੍ਹਾਂ ਦਾ ਨਹੀਂ ਹੈਗਾ। ਆਪਾਂ ਕਈ ਵਾਰੀ ਕਹਿ ਦਿੰਦੇ ਨਾ ਕਿ ਵਹਿ ਵੇਖਣ ਨੂੰ ਇਹ ਬੰਦਾ ਇਸ ਤਰ੍ਹਾਂ ਦਾ ਲੱਗਦਾ, ਪਰ ਜਦੋਂ ਇਹ ਇੱਥੇ ਇਸ ਜਗ੍ਹਾ ਤੇ ਹੁੰਦਾ ਹੈ ਉਹਦੀ ਇਹਦੀ ਜਿਹੜੀ ਪਰਸਨੈਲਿਟੀ ਉਹ ਬਿਲਕੁਲ ਟੋਟਲੀ ਉਲਟ ਹੋ ਜਾਂਦੀ। ਸੋ ਇਹੋ ਜਿਹੜੇ ਜਿਹੜੇ ਇਮਾਨਦਾਰ ਇਨਸਾਨ ਹੁੰਦੇ ਨਾ, ਉਹਨਾਂ ਦੇ ਉੱਤੇ ਸਾਰੇ ਲੋਕ ਭਰੋਸਾ ਕਰਦੇ ਨੇ। ਕਈ ਵਾਰੀ ਤੁਹਾਡੇ ਸ਼ਬਦ ਜਿਹੜੇ ਨੇ ਉਹ ਲੋਕ ਭੁੱਲ ਜਾਂਦੇ ਨੇ, ਕਈ ਵਾਰੀ ਤੁਹਾਨੂੰ ਵੀ ਲੋਕ ਥੋੜਾ ਜਿਹਾ ਤੁਹਾਡੀ ਸ਼ਕਲ ਵੀ ਭੁੱਲੀ ਜਾ ਸਕਦੀ ਹੈ, ਪਰ ਲੋਕ ਇਹ ਕਦੇ ਨਹੀਂ ਭੁੱਲਦੇ ਹੁੰਦੇ ਕਿ ਤੁਹਾਡੇ ਨਾਲ ਹੋ ਕੇ ਉਹਨਾਂ ਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ।
1: ਬਿਲਕੁਲ।
0: ਉਹਨਾਂ ਨੇ ਕਿਸ ਤਰ੍ਹਾਂ ਦਾ ਮਹਿਸੂਸ ਕੀਤਾ ਜਦੋਂ ਤੁਸੀਂ ਉਹਨਾਂ ਦੇ ਨਾਲ ਸੀ?
1: ਆਈ ਥਿੰਕ ਜਦੋਂ ਤੁਸੀਂ ਇਹੋ ਜਿਹੇ ਲੋਕਾਂ ਦੇ ਨਾਲ ਹੁੰਦੇ ਹੋ, ਬਿਕੋਜ਼ ਤੁਸੀਂ ਸੇਫ ਫੀਲ ਕਰਦੇ ਹੈਗੇ ਹੋ।
0: ਬਿਲਕੁਲ।
1: ਤੇ ਇਸ ਕਰਕੇ ਉਹ ਯਾਦ ਰੱਖਦੇ ਨੇ ਉਹ ਤੁਸੀਂ ਉਹਨਾਂ ਨੂੰ ਇਸ ਤਰ੍ਹਾਂ ਫੀਲ ਕਰਾਇਆ ਸੀਗਾ।
0: ਬਿਲਕੁਲ। ਐਂਡ ਦਿਸ ਇਜ਼ ਦ ਪਾਵਰ ਆਫ ਇੰਟੈਗ੍ਰਿਟੀ, ਪਾਵਰ ਆਫ ਯੂਅਰ ਸੈਲਫ, ਕਿਉਂਕਿ ਜਿਹੜੇ ਇਨਸਾਨ ਪਾਵਰਫੁਲ ਨੇ ਨਾ, ਪਾਵਰਫੁਲ ਇਨ ਦਾ ਸੈਂਸ ਕਿ ਜਿਹੜੇ ਇਨਸਾਨ ਆਪਣੇ ਸੈਂਟਰ ਦੇ ਉੱਤੇ ਖਲੋਤੇ ਨੇ, ਜਿਹੜੇ ਅਡੋਲ ਨੇ, ਜਿਹੜੇ ਜਿਹੜੇ ਹਾਲਾਤ ਚਾਹੇ ਕੋਈ ਵੀ ਹੋਵੇ ਉਹ ਆਪਣੀਆਂ ਵੈਲਿਊਜ਼ ਦੇ ਉੱਤੋਂ ਨਹੀਂ ਭੱਜਦੇ, ਉਹ ਆਪਣੀਆਂ ਵੈਲਿਊਜ਼ ਰੱਖਦੇ ਨੇ ਕਿ ਹਾਂ ਮੈਂ ਇਸ ਤਰ੍ਹਾਂ ਆ ਤੇ ਮੈਂ ਇਸ ਤਰ੍ਹਾਂ ਹੀ ਰਹਿਣਾ ਹੈ, ਕੋਈ ਵੀ ਚੀਜ਼ ਹੋਵੇ ਮੈਂ ਆਪਣੇ ਆਪ ਨੂੰ ਆਪਣੀਆਂ ਵੈਲਿਊਜ਼ ਤੋਂ ਪਰੇ ਨਹੀਂ
1: ਹਟਣਾ।
0: ਤੇ ਅਜੇ ਲੋਕ ਜਿਹੜੇ ਹੁੰਦੇ ਨਾ ਉਹ ਕਈ ਵਾਰੀ ਉਹਨਾਂ ਦਾ ਨੁਕਸਾਨ ਵੀ ਹੋ ਜਾਂਦਾ ਹੈ।
1: ਬਿਲਕੁਲ।
0: ਕਿਉਂਕਿ ਐਸੇ ਲੋਕ ਜਿਹੜੇ ਨੇ ਉਹਨਾਂ ਦੀ ਸਟਰੈਂਥ ਬੜੀ ਵੱਡੀ ਹੁੰਦੀ ਹੈ, ਕਿਉਂਕਿ ਲੋਕ ਉਹਨਾਂ ਦੇ ਉੱਤੇ ਭਰੋਸਾ ਕਰਦੇ ਨੇ, ਲੋਕਾਂ ਨੂੰ

0: ਪਤਾ ਹੁੰਦਾ ਹੈ ਕਿ ਇਹਨਾਂ ਦੀ ਜਿਹੜੀ ਪਰਸਨੈਲਿਟੀ ਹੈ ਉਹ ਕੀ ਹੈ।
1: ਬਿਲਕੁਲ ਬਿਲਕੁਲ।
0: ਪਰ ਕਈ ਵਾਰੀ ਅਜਿਹਾ ਵੀ ਹੋ ਜਾਂਦਾ ਹੈ ਕਿ ਓਨੈਸਟ ਜਦੋਂ ਹੁੰਦਾ ਹੈ ਨਾ ਕੋਈ ਇਨਸਾਨ, ਉਹਦੇ ਲਈ ਸੌਖਾ ਨਹੀਂ ਹੁੰਦਾ।
1: ਨਹੀਂ ਬਿਲਕੁਲ ਸੌਖਾ ਨਹੀਂ ਹੁੰਦਾ।
0: ਤੋ ਸੌਖਾ ਉਹ ਕਿਉਂ ਨਹੀਂ ਹੁੰਦਾ, ਆਪਾਂ ਇਸ ਗੀਤ ਤੋਂ ਬਾਅਦ ਗੱਲ ਕਰਾਂਗੇ ਜੀ।

ਹੁਣ ਤੁਸੀਂ ਇਹ ਗੀਤ ਸੁਣਿਆ ਜੀ ਸਿੱਧੂ ਮੂਸੇਵਾਲਾ ਤੇ ਸਾਥੀਆਂ ਦੀਆਂ ਆਵਾਜ਼ਾਂ ਦੇ ਵਿੱਚ ਤੇ ਦੋਸਤੋ ਥੋੜਾ ਜਿਹਾ ਸਮਾਂ ਸਾਡੇ ਕੋਲ ਹੋਰ ਬਾਕੀ ਰਹਿ ਗਿਆ ਜੀ 8:48 ਦਾ ਸਮਾਂ ਹੋ ਚੁੱਕਾ ਹੈ ਜੀ ਤਕਰੀਬਨ 12 ਮਿੰਟ ਦਾ ਸਮਾਂ ਸਾਡੇ ਕੋਲ ਹੋਰ ਬਾਕੀ ਹੈ

0: ਸੋ ਮੁਸਕਾਨ ਇਮਾਨਦਾਰੀ ਦੇ ਨਾਲ ਜੂਣਾ ਵੀ ਸੌਖਾ ਨਹੀਂ ਹੁੰਦਾ
1: ਬਿਲਕੁਲ ਬਿਲਕੁਲ ਨਹੀਂ ਹੁੰਦਾ
0: ਕਿਉਂਕਿ ਇਮਾਨਦਾਰ ਜਿਹੜਾ ਬੰਦਾ ਹੁੰਦਾ ਹੈ ਨਾ ਉਹਦੇ ਸਾਹਮਣੇ ਬਹੁਤ ਕਈ ਵਾਰ ਮੁਸ਼ਕਲਾਂ ਆਉਂਦੀਆਂ ਨੇ ਕਿਉਂਕਿ ਉਹ ਜਦੋਂ ਸੱਚ ਦੇ ਨਾਲ ਖੜਦਾ ਹੈ ਨਾ ਤੇ ਜਦੋਂ ਦੂਸਰੇ ਬੰਦੇ ਉਹਨਾਂ ਨੂੰ ਕੁਛ ਕਹਿੰਦੇ ਨੇ ਕੁਛ ਗਲਤ ਕਰਨ ਲਈ ਕਹਿੰਦੇ ਨੇ ਤੇ ਜਦੋਂ ਉਹ ਨਾ ਕਰਦਾ ਆ ਤੇ ਦੂਸਰਿਆਂ ਦੇ ਲਈ ਇਨਡਾਇਰੈਕਟਲੀ ਜਿਹੜੀ ਆ ਉਹ ਨਾ ਹੁੰਦੀ ਹੈ ਕਿਉਂਕਿ ਜਦੋਂ ਉਹ ਉਸ ਚੀਜ਼ ਨਾਲ ਐਗਰੀ ਨਹੀਂ ਕਰਦਾ ਤੇ ਦੂਜਿਆਂ ਲਈ ਉਹ ਨਾ ਬਰਾਬਰ ਬਣ ਜਾਂਦੀ ਹੈ
1: ਓਫੈਂਡ ਹੋ ਜਾਂਦੇ ਨੇ
0: ਹਾਂ ਬਿਲਕੁਲ ਔਰ ਉਹਨਾਂ ਨੂੰ ਐਂ ਲੱਗਦਾ ਕਿ ਇਸ ਇਨਸਾਨ ਨੇ ਸਾਡੀ ਗੱਲ ਨਹੀਂ ਮੰਨੀ ਤੇ ਕਦੀ ਕਦੀ ਜਿਹੜੇ ਇਮਾਨਦਾਰ ਬੰਦੇ ਹੁੰਦੇ ਆ ਉਹਨਾਂ ਨੂੰ ਕੱਲਿਆਂ ਵੀ ਖਲੋਣਾ ਪੈਂਦਾ ਹੈ
1: ਬਿਲਕੁਲ
0: ਕਿਉਂਕਿ ਜਿਹੜੇ ਪਰ

0: ਹਮੇਸ਼ਾ ਹੀ ਯਾਦ ਰੱਖੋ ਕਿ ਕੱਲਿਆਂ ਖਲੋਣਾ ਸੱਚ ਦੇ ਨਾਲ ਖਲੋਣਾ ਜਿਹੜਾ ਆ ਉਹ ਬੈਟਰ ਹੁੰਦਾ ਬੈਟਰ ਹੁੰਦਾ ਆ ਬਲਕਿ ਗਲਤ ਭੀੜ ਦੇ ਨਾਲ ਖਲੋਣ ਨਾਲ ਤੇ ਕਈ ਵਾਰੀ ਅਸੀਂ ਕਈ ਇਨਸਾਨ ਇਸ ਤਰ੍ਹਾਂ ਸੋਚਦੇ ਆ ਕਿ ਅੱਛਾ ਮੈਂ ਜੇ ਆਪਣਾ ਕਿਉਂਕਿ ਕਰੈਕਟਰ ਤੁਸੀਂ ਚਲੋ ਭਾਵੇਂ ਬਚਪਨ ਦੇ ਵਿੱਚ ਹੀ ਬਣਦਾ ਆ ਕਿਉਂਕਿ ਬਚਪਨ ਦੇ ਵਿੱਚੋਂ ਹੀ ਜਿਹੜੀਆਂ ਸਾਡੀਆਂ ਆਦਤਾਂ ਬਣਦੀਆਂ ਨੇ ਜਦੋਂ ਚਾਈਲਡਹੁੱਡ ਤੋਂ ਹੀ ਸਾਡਾ ਕਰੈਕਟਰ ਜਿਹੜਾ ਉਹ ਡਿਵੈਲਪ ਹੋਣਾ ਸ਼ੁਰੂ ਹੋ ਜਾਂਦਾ ਆ
1: ਬਿਲਕੁਲ
0: ਐਗਰੀ ਕਰਦੇ ਹੋ ਇਸ ਗੱਲ ਦੇ ਨਾਲ
1: ਬਿਲਕੁਲ ਕਰਦੇ
0: ਕਿਉਂਕਿ ਅਸੀਂ ਜਦੋਂ ਆਪਣੇ ਪੇਰੈਂਟਸ ਨੂੰ ਵਿਚਰਦਿਆਂ ਵੇਖਦੇ ਹਾਂ ਚਾਹੇ ਉਹ ਰਿਸ਼ਤੇਦਾਰੀ ਦੇ ਵਿੱਚ ਵਿਚਰਦੇ ਨੇ ਚਾਹੇ ਉਹ ਆਪਸ ਦੇ ਵਿੱਚ ਵਿਚਰਦੇ ਨੇ ਸਾਡਾ ਜਿਹੜਾ ਜਿਹੜਾ ਕਰੈਕਟਰ ਹੈ ਨਾ ਹੌਲੀ ਹੌਲੀ ਉੱਥੋਂ ਹੀ ਬਿਲਡ ਹੋਣਾ ਸ਼ੁਰੂ ਹੁੰਦਾ ਆ ਉਹੀ ਕਦਰਾਂ ਕੀਮਤਾਂ ਉਹੀ ਵੈਲਿਊਜ਼ ਜਿਹੜੀਆਂ ਨੇ ਉਹ ਸਾਨੂੰ ਜ਼ਿੰਦਗੀ ਦੇ ਅੱਗੇ ਅੱਗੇ ਅੱਗੇ ਅੱਗੇ ਸਿੱਖਦੇ ਤਾਂ ਰਹਿੰਦੇ ਹਾਂ ਪਰ ਫਿਰ ਵੀ ਉਹ ਸਾਨੂੰ ਨਾਲ ਦੀ ਨਾਲ ਜਿਹੜੀਆਂ ਅੱਗੇ ਅਸੀਂ ਐਡ ਆਨ ਹੁੰਦੀਆਂ ਜਾਂਦੀਆਂ ਪਰ ਜਿਹੜੀਆਂ ਬੇਸਿਕ ਵੈਲਿਊ ਜਿਹੜੀਆਂ ਅਸੀਂ ਵੇਖੀਆਂ ਹੁੰਦੀਆਂ ਆ
1: ਚਾਈਲਡਹੁੱਡ ਦੇ ਵਿੱਚ
0: ਉਹ ਬਚਪਨ ਦੇ ਵਿੱਚ ਹੀ ਬਣਨੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਮੁਸਕਾਨ ਤੁਸੀਂ ਤੁਹਾਨੂੰ ਕੀ ਲੱਗਦਾ ਹੈ ਕਿ ਜੇ ਜੇ ਆਪਾਂ ਇਹ ਚਾਹੀਏ ਕਿ ਆਪਾਂ ਚਲੋ ਕੁਛ ਵੀ ਕਿਸੇ ਵੀ ਬੰਦੇ ਦੀ ਕੋਈ ਵੀ ਹਿਸਟਰੀ ਹੋ ਸਕਦੀ ਹੈ ਤੇ ਜੇ ਕੋਈ ਕਵੇ ਕਿ ਹਾਂ ਮੈਂ ਅੱਜ ਤੋਂ ਮੈਂ ਸ਼ੁਰੂ ਕਰਨਾ ਆ ਵੀ ਮੈਂ ਆਪਣਾ ਆਪਣਾ ਜਿਹੜਾ ਬਿਹੇਵੀਅਰ ਆ ਉਹਨੂੰ ਚੇਂਜ ਕਰਨਾ ਚਾਹੁੰਦਾ ਹਾਂ ਜਾਂ ਮੈਂ ਆਪਣੇ ਥਾਟਸ ਨੂੰ ਚੇਂਜ ਕਰਨਾ ਚਾਹੁੰਦਾ ਕਿਹੜੀਆਂ ਐਸੀਆਂ ਚੀਜ਼ਾਂ ਤੁਸੀਂ ਸਮਝਦੇ ਹੋ ਕਿ ਜਿਹੜੀਆਂ ਉਹ ਕਰਨ ਤੇ ਉਹਨਾਂ ਦੇ ਨਾਲ ਥੋੜਾ ਜਿਹਾ ਉਹਨਾਂ ਦਾ ਜਿਹੜਾ ਕਰੈਕਟਰ ਹੈ ਉਹ ਬਣੇ ਤੁਹਾਨੂੰ ਕੀ ਲੱਗਦਾ ਹੈ ਕਿ ਜੇ ਸਮਾਲ ਸਮਾਲ ਥਿੰਗਸ ਤੋਂ ਸ਼ੁਰੂ ਕਰ ਲੈਣ ਤੇ ਹੋ ਸਕਦਾ ਆ
1: ਹਾਂ ਬਿਲਕੁਲ ਆਈ ਥਿੰਕ ਜੇ ਛੋਟੀ ਛੋਟੀਆਂ ਚੀਜ਼ਾਂ ਤੋਂ ਕਰੀਏ ਨਾ ਤੇ ਫੇਰ ਉਸ ਦੇ ਨਾਲ ਜਿਵੇਂ ਕਿ ਤੁਸੀਂ ਉਸ ਨੂੰ ਨਿਭਾਓ ਤੇ ਫੇਰ ਜੇ
0: ਤੁਸੀਂ
1: ਸੱਚਾਈ ਦੇ ਨਾਲ ਗੱਲ ਕਰੋ ਬਿਲਕੁਲ ਜੋ ਤੁਸੀਂ ਅੰਦਰ ਹੈਗੇ ਹੋ ਤੁਸੀਂ ਬਾਹਰ ਵੀ ਉਹੀ ਬਣੋ
0: ਬਿਲਕੁਲ
1: ਤੇ ਆਪਣੀ ਗਲਤੀਆਂ ਨੂੰ ਮੰਨਣਾ ਸ਼ੁਰੂ ਕਰੋ ਤੇ ਉਸ ਦੇ ਨਾਲ ਕੀ ਕਹਿੰਦੇ ਨੇ ਬੀ ਕਾਇੰਡ ਟੂ ਪੀਪਲ ਬਾਈ ਸਲੋ ਥਿੰਗਸ ਲਿਟਲ ਥਿੰਗਸ ਤੇ ਕ੍ਰੈਡਿਟ ਦਿਓ ਤੁਸੀਂ ਬਾਕੀ ਲੋਕਾਂ ਨੂੰ
0: ਤੇ ਮੈਨੂੰ ਲੱਗਦਾ ਇਹ ਵੀ ਨੀ ਕਹਿਣਾ ਚਾਹੀਦਾ ਕਿ ਹਾਂ ਜੀ ਮੈਨੂੰ ਤੇ ਸਾਰਾ ਕੁਝ ਹੀ ਆਉਂਦਾ ਆ ਮੈਨੂੰ ਸਾਰਾ ਕੁਝ ਹੀ ਪਤਾ ਹੈ ਨਾ
1: ਸਾਰਾ ਕੁਝ ਤੇ
0: ਕਿਸੇ ਨੂੰ ਵੀ ਨਹੀਂ ਪਤਾ ਹੁੰਦਾ ਤੇ ਤੁਸੀਂ ਜਦੋਂ ਤੁਸੀਂ ਦੂਜਿਆਂ ਨੂੰ ਵੀ ਕ੍ਰੈਡਿਟ ਦਿੰਦੇ ਹੋ ਕਈ ਵਾਰੀ ਕੁਝ ਇਨਸਾਨ ਹੁੰਦੇ ਨੇ ਜਿਹੜੇ ਜਿਹੜੇ ਦੂਜਿਆਂ ਨੂੰ ਕਿਉਂਕਿ ਦੂਜਿਆਂ ਨੂੰ ਥੱਲੇ ਡੇਗ ਕੇ ਆਪ ਉੱਪਰ ਉੱਠਣਾ ਜਿਹੜਾ ਨਾ ਉਹ ਬਹੁਤ ਸੌਖਾ ਹੁੰਦਾ ਹੈ
1: ਬਹੁਤ ਸੌਖਾ ਹੁੰਦਾ
0: ਪਰ ਜਦੋਂ ਤੁਸੀਂ ਤੁਹਾਨੂੰ ਪਤਾ ਆ ਹਨਾ ਤੇ ਦੂਜਾ ਬੰਦਾ ਜਿਹੜਾ ਤੁਹਾਡੇ ਤੋਂ ਥੋੜਾ ਜਿਹਾ ਲੋਅ ਲੈਵਲ ਦਾ ਉਹਨੂੰ ਤੁਸੀਂ ਉੱਪਰ ਚੁੱਕਦੇ ਹੋ ਉਹ ਤੁਹਾਡਾ ਕਰੈਕਟਰ ਹੁੰਦਾ
1: ਐਗਜ਼ੈਕਟਲੀ ਤੁਸੀਂ ਆਪਣੇ ਤੋਂ ਥੱਲੇ ਵਾਲੇ ਲੋਕਾਂ ਨੂੰ ਕਿੱਦਾਂ ਟ੍ਰੀਟ ਕਰਦੇ ਹੋ
0: ਕਿੱਦਾਂ ਟ੍ਰੀਟ ਕਰਨਾ
1: ਹੈ ਤੁਹਾਡਾ ਕਰੈਕਟਰ ਡਿਫਾਈਨ
0: ਉਹ ਤੁਹਾਡਾ ਕਰੈਕਟਰ ਡਿਫਾਈਨ ਕਰਦਾ ਹੈ ਕਿ ਤੁਸੀਂ ਜਿਹੜਾ ਆ ਉਹਨਾਂ ਨੂੰ ਕਿਸ ਤਰ੍ਹਾਂ ਦਾ ਮਹਿਸੂਸ ਕਰਾਉਂਦੇ
1: ਆ ਬਿਲਕੁਲ ਹਾਂਜੀ
0: ਪਰ ਜਿਹੜਾ ਇਨਸਾਨ ਆਪਣੀ ਆਪਣੀਆਂ ਵੈਲਿਊਜ਼ ਦੇ ਨਾਲ ਚੱਲਦਾ ਆ ਆਪਣੀ ਆਪਣੀ ਇੰਟੈਗਰਿਟੀ ਦੇ ਨਾਲ ਚੱਲਦਾ ਆ ਉਹ ਬੰਦਾ ਉਹ ਇਨਸਾਨ ਨੋਰਮਲ ਨਹੀਂ ਹੁੰਦਾ ਉਹ ਆਮ ਇਨਸਾਨ ਨਹੀਂ ਹੁੰਦਾ ਉਹਦੇ ਅੰਦਰ ਵੈਲਿਊਜ਼ ਹੁੰਦੀਆਂ ਨੇ ਉਹਦੇ ਅੰਦਰ ਆਪਣੇ ਜਿਹੜੇ ਨੇ ਅਸੂਲ ਹੁੰਦੇ ਨੇ ਉਹ ਗਲਤ ਕੰਮ ਕਰਦਾ ਨੀ ਤੇ ਕਿਸੇ ਦੀ ਗੱਲ ਵੀ ਨਹੀਂ ਸੁਣਦਾ
1: ਬਿਲਕੁਲ ਨਹੀਂ ਸੁਣਦਾ
0: ਸੋ ਇਸ ਤਰ੍ਹਾਂ ਦੀ ਜਿਹੜੀ ਕਿਉਂਕਿ ਅਸੀਂ ਹਮੇਸ਼ਾ ਹੀ ਆਪਣੀ ਜਿਹੜੀ ਪਰਸਨੈਲਿਟੀ ਨੂੰ ਡਿਵੈਲਪ ਕਰਦੇ ਹੀ ਰਹਿੰਦੇ ਹਾਂ
1: ਹਾਂਜੀ
0: ਅਸੀਂ ਇਹ ਸਾਡੀ ਲਾਈਫ ਲੌਂਗ ਜਿਹੜੀ ਆ ਉਹ ਲਰਨਿੰਗ ਹੁੰਦੀ ਆ ਸੋ ਅਸੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣੀ ਜਿਹੜੀ ਪਰਸਨੈਲਿਟੀ ਹੈ ਉਹਨੂੰ ਹਮੇਸ਼ਾ ਘਟਦੇ ਰਹਿੰਦੇ ਆ ਹਮੇਸ਼ਾ ਉਹਦੇ ਵਿੱਚ ਕੁਛ ਨਾ ਕੁਛ ਐਡੀਸ਼ਨ ਕਰਦੇ ਰਹਿੰਦੇ ਆ ਆਪਣੀਆਂ ਜਿਹੜੀਆਂ ਆਪਣੀਆਂ ਆਦਤਾਂ ਦੇ ਉੱਤੇ ਜਿਹੜਾ ਆ ਉਹ ਅਸੀਂ ਕੰਟਰੋਲ ਵੀ ਕਈ ਵਾਰ ਕਰਦੇ ਹਾਂ ਕਈ ਵਾਰੀ ਸੁਧਾਰ ਵੀ ਕਰਦੇ ਹਾਂ ਸੋ ਇਹ ਤੇ ਲਾਈਫ ਲੌਂਗ ਮੈਨੂੰ ਲੱਗਦਾ ਕਿ ਇਹ ਪ੍ਰੋਸੈਸ ਹੁੰਦਾ ਹੈ ਜਿਹੜਾ ਹਮੇਸ਼ਾ ਹੀ ਸਾਡੇ ਨਾਲ ਨਾਲ ਚੱਲਦਾ ਹੈ।

ਹੁਣੇ ਤੁਸੀਂ ਹੁਣੇ ਤੁਸੀਂ ਗੀਤ ਸੁਣਿਆ ਜੀ ਦਿਲਜੀਤ ਦੋਸਾਂਝ ਦੀ ਆਵਾਜ਼ ਦੇ ਵਿੱਚ ਤੇ ਦੋਸਤੋ ਰੇਡੀਓ ਸੁਰ ਸੰਗਮ ਤੇ ਤੁਸੀਂ ਇਸ ਵੇਲੇ ਸੁਣ ਰਹੇ ਹੋ ਜੀ ਸੁਰ ਸੰਗਮ ਲਾਈਵ ਵਿਦ ਕੁਕੀ ਐਂਡ ਮੁਸਕਾਨ।

0: ਸੋ ਦੋਸਤੋ ਤਕਰੀਬਨ ਤਕਰੀਬਨ ਸਾਡੇ ਕੋਲ 3 ਮਿੰਟ ਦਾ ਸਮਾਂ ਰਹਿ ਗਿਆ ਜੀ ਮੁਸਕਾਨ ਤੇ ਹੁਣ ਅਸੀਂ ਆਪਣੇ ਜਿਹੜੇ ਇਸ ਵਿਸ਼ੇ ਨੂੰ ਜਿਹੜਾ ਹੈ ਉਹ ਵਾਈਂਡ ਅਪ ਕਰਦੇ ਹਾਂ ਇੱਕ ਇਮਾਨਦਾਰੀ ਤੇ ਜਿਹੜੀ ਇੱਕ ਪੀਸ ਹੈ ਨਾ ਉਹਦੇ ਵਿੱਚ ਵੀ ਇੱਕ ਗੂੜਾ ਸੰਬੰਧ ਹੁੰਦਾ ਹੈ
1: ਬਿਲਕੁਲ
0: ਕਿਉਂਕਿ ਜਿਹੜਾ ਇਨਸਾਨ ਮੁਸਕਾਨ ਇਮਾਨਦਾਰ ਹੁੰਦਾ ਹੈ ਨਾ ਉਹ ਉਹੀ ਪੀਸ ਦੇ ਵਿੱਚ ਹੋ ਸਕਦਾ ਹੈ ਕਿਉਂਕਿ ਜਿਹੜਾ ਇਨਸਾਨ ਕਈ ਤਰ੍ਹਾਂ ਦੇ ਕੰਮ ਕਰਦਾ ਹੈ ਉਹ ਫਿਰ ਪੀਸ ਦੇ ਵਿੱਚ ਨਹੀਂ ਹੋ ਸਕਦਾ ਸੋ ਅੱਜ ਇਸੇ ਤਰ੍ਹਾਂ ਇਹੀ ਆਪਾਂ ਐਡਵਾਈਸ ਕਰਨਾ ਚਾਹਾਂਗੇ ਕਿ ਹਮੇਸ਼ਾ ਕੋਸ਼ਿਸ਼ ਕਰਿਆ ਕਰੋ ਕਿ ਤੁਹਾਡਾ ਜਿਹੜਾ ਜਿਹੜੀ ਜੋ ਤੁਸੀਂ ਅੰਦਰੋਂ ਉਹੀ ਬਾਹਰੋਂ ਰਵੋ ਕਿਉਂਕਿ ਉਹਦੇ ਨਾਲ ਤੁਹਾਡੀ ਅਲਾਈਨਮੈਂਟ ਹੁੰਦੀ ਹੈ ਤੇ ਅਲਾਈਨਮੈਂਟ ਦੇ ਵਿੱਚ ਰਹਿਣਾ ਹੀ ਜਿਹੜਾ ਉਹ ਚੰਗਾ ਹੁੰਦਾ ਹੈ ਕਿਉਂਕਿ ਜਦੋਂ ਅਸੀਂ ਅਲਾਈਨਮੈਂਟ ਦੇ ਵਿੱਚ ਹੁੰਦੇ ਹਾਂ ਤੇ ਫਿਰ ਸਾਡਾ ਜਿਹੜਾ ਕਹਿ ਸਕਦੇ ਹਾਂ ਕਿ ਜੋ ਸਾਡਾ ਵਿਹਾਰ ਹੁੰਦਾ ਹੈ ਜਾਂ ਜੋ ਸਾਡਾ ਲੋਕਾਂ ਦੇ ਨਾਲ ਅਸੀਂ
1: ਜਿਵੇਂ
0: ਵਰਤਦੇ ਹਾਂ ਉਹ ਅਲਾਈਨ ਕਰਕੇ ਜਿਹੜਾ ਆ ਉਹ ਚੱਲਦਾ ਹੈਗਾ
1: ਬਿਲਕੁਲ
0: ਸੋ ਅੱਜ ਦੀ ਅਸੀਂ ਇਹੀ ਟੇਕ ਅਵੇ ਕਹਿ ਸਕਦੇ ਹਾਂ ਕਿ ਤੁਸੀਂ ਹਮੇਸ਼ਾ ਹੀ ਆਪਣੀ ਜਿਹੜੀ ਅਲਾਈਨਮੈਂਟ ਦੇ ਵਿੱਚ ਰਵੋ ਕੋਸ਼ਿਸ਼ ਕਰੋ ਕਿ ਤੁਸੀਂ ਜਿਹੜਾ ਨਾ ਆਪਣੀ ਕਹੀ ਹੋਈ ਗੱਲ ਤੇ ਜੋ ਤੁਸੀਂ ਹੈ ਉਹ ਜਿਹੜਾ ਉਹ ਇੱਕ ਸਾਰ ਰੱਖੋ
1: ਬਿਲਕੁਲ
0: ਕਿਉਂਕਿ ਜਦੋਂ ਤੁਸੀਂ ਇੱਕ ਸਾਰ ਹੁੰਦੇ ਹਾਂ ਤੇ ਫਿਰ ਤੁਹਾਡੀਆਂ ਜਿਹੜੀਆਂ ਕਈਆਂ ਹੋਈਆਂ ਗੱਲਾਂ ਹੁੰਦੀਆਂ ਆ ਜਾਂ ਜਿਹੜਾ ਲੋਕਾਂ ਦੇ ਵਿੱਚ ਤੁਹਾਡਾ ਪ੍ਰਭਾਵ ਗਿਆ ਹੁੰਦਾ ਆ ਉਹ ਸਹੀ ਜਾ ਸਕਦਾ
1: ਬਿਲਕੁਲ

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰ ਸੰਗਮ
1: ਓਹੋ ਅੱਜ ਫੇਰ ਨੀ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5878732108 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
6: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਲ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ ਥੈਂਕ ਯੂ

0: ਜਿਹੜੇ ਕਿ ਦਾਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ। ਸੋ ਜੇਕਰ ਤੁਸੀਂ ਟਰੱਕ ਓਨਰ ਹੋ, ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ। ਉਹਨਾਂ ਨੂੰ ਕਾਲ ਕਰ ਲਓ 587-832-1208 ਤੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ। ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਵਾਈਵਰਸੀ ਹੋਮ ਕੇਅਰ ਵਾਲੇ ਵੀਰਪਾਲ ਕੌਰ ਟੱਟ ਹੋਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਸ ਦਿੰਦੇ ਨੇ। ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਟੱਟ ਹੋਰਾਂ ਨੂੰ ਕਾਲ ਕਰ ਸਕਦੇ ਹੋ। ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ। ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ। ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 825-760-0983 YYC ਹੋਮ ਕੇਅਰ। ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ। ਸਾਨਰਿਜ ਮਾਲ ਦੇ ਲਾਗੇ ਨੇ, ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ, ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ। ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪੁਆਇੰਟਮੈਂਟ ਦੀ ਲੋੜ ਨਹੀਂ, ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ, ਤੁਸੀਂ ਵਾਕ ਇਨ ਜਾ ਸਕਦੇ ਹੋ। ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 587-617-4696 ਹੈ ਜੀ, ਓਏਸਿਸ ਸਮਾਈਲ ਮੈਡੀਕਲ। ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ। ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ, ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ। ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ, ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ। ਇਹਨਾਂ ਦਾ ਫੋਨ ਨੰਬਰ 4039036757 ਹੈ ਜੀ, ਮਰਸਡੀਜ਼ ਬੈਂਜ਼ ਕੰਟਰੀ ਹਿਲਸ। ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਉੱਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਸਾਡੇ ਨਾਲ ਫੋਨ ਲਾਈਨ ਤੇ ਹਾਜ਼ਰ ਨੇ। ਪੰਨੂ ਸਾਹਿਬ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਚ ਤੁਹਾਡਾ।
1: ਜੀ ਸ਼ੁਕਰੀਆ ਸੁਰਿੰਦਰ, ਸਤਿ ਸ੍ਰੀ ਅਕਾਲ ਜੀ।
0: ਜੀ ਪੰਨੂ ਸਾਹਿਬ, ਪ੍ਰੋਗਰਾਮ ਦੀ ਸ਼ੁਰੂਆਤ ਪੰਜਾਬ ਸਰਕਾਰ ਦੇ ਉਸ ਨੋਟੀਫਿਕੇਸ਼ਨ ਤੋਂ ਕਰਦੇ ਹਾਂ ਜਿਹਦੇ ਚ ਉਹਨਾਂ ਨੇ ਪੰਜਾਬ ਦੇ 3 ਸ਼ਹਿਰਾਂ ਦੇ ਵਿੱਚ ਮੀਟ, ਮੱਛੀ, ਸ਼ਰਾਬ, ਤੰਬਾਕੂ ਤੇ ਹੋਰ ਨਸ਼ਿਆਂ ਦੀ ਵਿਕਰੀ ਤੇ ਵਰਤੋਂ ਤੇ ਰੋਕ ਲਗਾਈ ਹੈ।
1: ਅੰਮ੍ਰਿਤਸਰ ਸ਼ਹਿਰ ਦੇ ਵਿਚ ਜਿਦਾਂ ਪਹਿਲਾਂ ਨਨਕਾਣਾ ਸਾਹਿਬ ਭੀਮਾ ਗੁੜਤੀ ਰਹੀ ਆ, ਉੱਥੇ ਪੂਰੀ ਤਰ੍ਹਾਂ ਮਾਸ, ਮੱਛੀ, ਸ਼ਰਾਬ, ਸਿਗਰਟ ਬੀੜੀ ਇਹ ਸਾਰੇ ਕੁਝ ਤੇ ਪਾਬੰਦੀ ਲਾਈ ਜਾਵੇ। ਇਹਦੇ ਤੋਂ ਪਹਿਲਾਂ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਆ ਹੁਣ ਤੋਂ 104-105 ਸਾਲ ਪਹਿਲਾਂ, ਉਦੋਂ ਵੀ ਸ਼ੁਰੂਆਤ ਇੱਥੋਂ ਹੋਈ ਸੀ ਕਿ ਤਰਨ ਤਾਰਨ ਦਰਬਾਰ ਸਾਹਿਬ ਦੀ ਦਰਸ਼ਨੀ ਜੋੜੀ ਦੇ ਅਗਲੇ ਪਾਸੇ ਖੁੱਲਾ ਥਾਂ, ਉੱਥੇ ਮਹੰਤਾਂ ਨੇ ਲਿਆ ਕੇ ਤੇ ਡਾਂਸਰ ਲਿਆਂਦੀ ਤੇ ਉਹਦਾ ਨਾਚ ਕਰਾਇਆ ਸੀ। ਉਹਦੇ ਡਾਂਸਰ ਲਫ਼ਜ਼ ਨੀ, ਕੰਜਰੀ ਕਹਿੰਦੇ ਹੁੰਦੇ ਸੀ। ਉਹਦੇ ਤੋਂ ਸਿੱਖਾਂ ਨੇ ਵਿਰੋਧ ਕੀਤਾ, ਮਹੰਤਾਂ ਦੇ ਗੁੰਡਿਆਂ ਨੇ ਹਮਲਾ ਕਰਤਾ, 2 ਸਿੱਖ ਮਾਰੇ ਗਏ, ਲਹਿਰ ਵੱਧ ਗਈ। ਫਿਰ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਗਈ, ਮਹੰਤਾਂ ਨੂੰ ਉੱਥੋਂ ਕੱਢ ਦਿੱਤਾ। ਉਹਦੇ ਬਾਅਦ ਉੱਥੋਂ ਦੀ ਮਿਊਂਸਪਲ ਕਮੇਟੀ ਨੇ ਇੱਕ ਬਾਕਾਇਦਾ ਮਤਾ ਕੀਤਾ ਸੀ ਕਿ ਤਰਨ ਤਾਰਨ ਸ਼ਹਿਰ ਦੀ ਹੱਦ ਜਿਹੜੀ ਆ ਉਹਦੇ ਅੰਦਰ ਸ਼ਰਾਬ ਦਾ ਠੇਕਾ ਨਹੀਂ ਹੋਵੇਗਾ ਤੇ ਡਾਂਸਰ ਦਾ ਨਾਚ ਨਹੀਂ ਹੋਵੇਗਾ। ਤਰਨ ਤਾਰਨ ਸ਼ਹਿਰ ਦੀ ਹੱਦ ਕਿਹੜੀ? ਜਿੱਥੋਂ ਤੱਕ ਚੁੰਗੀਆਂ ਹੁੰਦੀਆਂ ਸਨ, ਮਹਿਸੂਲ ਚੁੰਗੀਆਂ, ਉਦੋਂ ਬਾਹਰ ਟੈਕਸ ਵਾਲੀਆਂ ਚੁੰਗੀਆਂ ਹੁੰਦੀਆਂ ਸਨ। ਇਹ ਆਜ਼ਾਦੀ ਮਿਲਣ ਤੋਂ ਪਹਿਲਾਂ ਦੀਆਂ ਗੱਲਾਂ ਸੀ। ਆਜ਼ਾਦੀ ਤੋਂ ਬਾਅਦ ਪੰਜਾਬੀ ਸੂਬੇ ਵੇਲੇ ਅੰਮ੍ਰਿਤਸਰ ਦੀ ਮੰਗ ਉੱਠਣ ਲੱਗ ਪਈ ਕਿ ਇਹਨੂੰ ਪਵਿੱਤਰ ਸ਼ਹਿਰ ਕਰਾਰ ਦਿਓ, ਇਹਦੇ ਚ ਸ਼ਰਾਬ, ਮੀਟ, ਮੱਛੀ, ਤਿਗੜ ਬੀੜੀ ਬੰਦ ਕਰੋ। ਇਹਦੇ ਉੱਤੇ ਜਿਹੜੀ ਦੂਸਰੀ ਕਮਿਊਨਿਟੀ ਸੀ, ਕਾਰੋਬਾਰੀ ਕਮਿਊਨਿਟੀ, ਉਹਨਾਂ ਦੇ ਪੱਖ ਵਿੱਚ ਜਨਸੰਘ ਆ ਜਾਂਦੀ ਸੀ ਤੇ ਆਹਮੋ ਸਾਹਮਣੇ ਨਾਰੇ ਲੱਗਦੇ ਹੁੰਦੇ ਸੀ। ਇਹ ਕਹਿੰਦੇ ਹੁੰਦੇ ਸੀ ਸਿਗਰਟ ਬੀੜੀ ਪਾਨ ਨੂੰ ਪਾਰ, ਅੰਮ੍ਰਿਤਸਰ ਦੀ ਹੱਦੋਂ ਬਾਹਰ। ਉਹ ਕਹਿੰਦੇ ਹੁੰਦੇ ਸੀ ਧੋਤੀ ਨਾਲੇ

0: Toki kapıcam ne yapar? O nara lavendisi kaç para kırpan takı diyenge Pakistan. Eskiden bir nere bayıza dağıt gına var diye diyem. Fır akaliyan da te Jan Singh da samjhota ho gaya, dost karan ban gaya, tiji mud ke janta party ban gayi. 1982 ch jadon fir dharm yudh morcha laga 1981 ch ਉਦੋਂ ਇਹ ਮੰਗ ਜ਼ਿਆਦਾ ਉੱਠਣ ਲੱਗ ਪਈ। ਅਕਾਲੀਆਂ ਨੇ ਵੀ ਚੁੱਕ ਤੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਕਿ ਅੰਮ੍ਰਿਤਸਰ ਦੇ ਵਿੱਚ ਫਿਰੋਜ਼ਪੁਰ ਸ਼ਹਿਰ ਆ, ਇਹਨਾਂ ਚੀਜ਼ਾਂ ਦੀ ਮਨਾਹੀ ਹੋਣੀ ਚਾਹੀਦੀ। ਉਸ ਮਨਾਹੀ ਦੇ ਸਵਾਲ ਦੇ ਉੱਤੇ ਬਥੇਰਾ ਰੌਲਾ ਪੈਂਦਾ ਰਿਹਾ ਤੇ ਜੀ ਸਭ ਬੁਰਾੜੇ ਦੀ ਸਰਕਾਰ ਆ ਗਈ ਤੇ ਮਨਾਹੀ ਫਿਰ ਵੀ ਨਹੀਂ ਸੀ ਹੋਈ। ਉਹ ਸਰਕਾਰ ਪੌਣੇ ਦੋ ਸਾਲ ਲਾ ਕੇ ਤੁਰ ਗਏ, 85 ਤੋਂ ਲੈ ਕੇ 87 ਤੱਕ। ਫਿਰ ਜਦੋਂ ਹਾਲਾਤ ਸੁਧਰੇ ਪੰਜਾਬ ਦੇ, ਜਿਹੜੇ ਮੁੱਖ ਮੰਤਰੀ ਬਿਆਨ ਸਿੰਘ ਦੀ ਸਰਕਾਰ ਸੀ ਉਹਦੀ ਤੇ ਚੰਸੋ ਬਰਾੜ ਤੇ ਬੀਬੀ ਪਟੇਲ ਦੀ, ਉਹਦੇ 5 ਸਾਲਾਂ ਚ ਇਹੋ ਜਿਹਾ ਕੋਈ ਮੁੱਦਾ ਬਹੁਤਾ ਨਹੀਂ ਉੱਠਿਆ। ਪਰ ਜਦੋਂ ਅਕਾਲੀ ਸਰਕਾਰ ਉੱਠੀ 1997 ਚ, ਇਹ ਤੋਂ ਬਾਅਦ ਫਿਰ ਮੁੱਦਾ ਉੱਠਣ ਲੱਗ ਪਿਆ। ਮੁੱਦਾ ਹੀ ਉੱਠਦਾ ਰਿਹਾ, ਸਾਰੇ ਕਹਿੰਦੇ ਰਹੇ ਕਰ ਦਿਆਂਗੇ, ਪਰ ਕੀਤਾ ਕਿਸੇ ਨੇ। ਹੁਣ ਵਾਲੀ ਸਰਕਾਰ ਨੇ ਆਖਿਆ ਸੀ ਅਸੀਂ ਕਰ ਦਿਆਂਗੇ, ਪਿਛਲੇ ਸਾਲ ਇਹਨਾਂ ਨੇ ਡਿਕਲੇਅਰ ਕਰਤਾ ਕਿ ਅਸੀਂ ਕਰ ਦਿੱਤਾ ਫੈਸਲਾ। ਨਾ ਪਿਛਲੇ ਹਫ਼ਤੇ ਖ਼ਬਰ ਆਈ ਕਿ ਫੈਸਲਾ ਤੇ ਨਾ ਪਿਛਲੇ ਹਫ਼ਤੇ ਪਿਛਲੇ ਸਾਲ ਕਰਤਾ ਸੀ, ਫੈਸਲਾ ਕਾਹਦਾ ਜੇ ਅਜੇ ਤੱਕ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ। ਉਹ ਦੁਕਾਨਾਂ ਤੇ ਅਜੇ ਤੱਕ ਚੱਲਦੀਆਂ ਨੇ, ਸ਼ਰਾਬ ਦੇ ਠੇਕੇ ਚੱਲਦੇ ਨੇ, ਇਹ ਸਾਰਾ ਕੁਝ ਚੱਲਦਾ, ਇਹ ਕਿੱਦਾਂ ਚੱਲ ਸਕਦਾ। ਹੁਣ ਪਰਸੋਂ ਕਹਿੰਦੇ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ, ਉਹਦਾ ਨੋਟੀਫਿਕੇਸ਼ਨ ਜਾਰੀ ਹੋਇਆ। ਬਾਕੀ ਅਖਬਾਰਾਂ ਨੇ ਖ਼ਬਰ ਨਹੀਂ ਦਿੱਤੀ, ਸਿਰਫ ਇੱਕ ਅਖਬਾਰ ਨੇ ਖ਼ਬਰ ਦਿੱਤੀ ਕਿ ਨੋਟੀਫਿਕੇਸ਼ਨ ਜਾਰੀ ਹੋ ਗਿਆ, ਇਹ ਸਾਰਾ ਕੁਝ ਬੰਦ। ਮੈਨੂੰ ਹੈਰਾਨੀ ਹੈ ਕਿ ਜੇ ਇੱਕ ਅਖਬਾਰ ਨੇ ਖ਼ਬਰ ਦਿੱਤੀ ਤੇ ਬਾਕੀਆਂ ਨੇ ਕਿਉਂ ਨਹੀਂ ਦਿੱਤੀ। ਉਹਦੇ ਚ ਉਹਨਾਂ ਨੇ ਆਖਿਆ ਕਿ ਅੰਮ੍ਰਿਤਸਰ ਇਕੱਲਾ ਨੀ, ਆਨੰਦਪੁਰ ਸਾਹਿਬ ਜਿੱਥੇ ਖਾਲਸੇ ਦਾ ਜਨਮ ਸਥਾਨ ਹੈ ਉਹਨੂੰ ਵੀ ਪੁੱਤਰ ਸ਼ਾਹ ਕਰਾਰ ਦੇ ਕੇ ਤੇ ਉੱਥੇ ਵੀ ਇਹ ਸਾਰੀਆਂ ਚੀਜ਼ਾਂ ਦੀ ਮਨਾਹੀ ਕਰਤੀ ਹੈ। ਤੇ ਤਲਵੰਡੀ ਸਾਹਿਬ ਜਿੱਥੇ ਸਿੱਖਾਂ ਦਾ ਤਖ਼ਤ ਦਾਦੂਆਂ ਸਾਹਿਬ ਹੈ ਉੱਥੇ ਵੀ ਇਹਦੀ ਮਨਾਹੀ ਕਰ ਦਿੱਤੀ ਗਈ ਹੈ। ਇਹ ਸਾਰੀਆਂ ਚੀਜ਼ਾਂ ਮਨਾਹੀ ਦਾ ਨੋਟੀਫਿਕੇਸ਼ਨ ਜਾਰੀ ਹੋ ਗਿਆ ਤੇ ਕੱਲ੍ਹ ਇੱਕ ਅਖਬਾਰ ਨੇ ਲਿਖ ਦਿੱਤਾ ਸੀ, ਪਰ ਮੈਂ ਨੋਟੀਫਿਕੇਸ਼ਨ ਲੱਭਦਾ ਰਿਹਾ, ਮੈਨੂੰ ਅਜੇ ਲੱਭਾ ਨਹੀਂ। ਜੇ ਲੱਭ ਗਿਆ ਤੇ ਮੈਂ ਤੁਹਾਨੂੰ ਭੇਜ ਦਿਆਂਗਾ।
1: ਪੁਨੂੰ ਸਾਹਿਬ, ਇੱਕ ਹੋਰ ਮਾਮਲਾ ਜਿਹੜਾ ਚਰਚਾ ਦੇ ਵਿੱਚ, ਸਿਆਸਤ ਬਹੁਤ ਹੋ ਰਹੀ ਇਸ ਮਸਲੇ ਤੇ, ਗੁਲਜ਼ਾਰ ਸਿੰਘ ਖੁਦਕੁਸ਼ੀ ਮਾਮਲਾ। ਪਰਿਵਾਰ ਪਹਿਲਾਂ ਸੁਣਨ ਚ ਆਇਆ ਕਿ ਉਹ ਕਹਿੰਦੇ ਨੇ ਸਮਝੌਤਾ ਹੋ ਗਿਆ, ਫਿਰ ਕਹਿੰਦੇ ਕਿ ਪ੍ਰਸ਼ਾਸਨ ਤੇ ਪੁਲਿਸ ਨੇ ਧੱਕਾ ਕੀਤਾ, ਧੱਕੇ ਨਾਲ ਸੰਸਕਾਰ ਜਿਹੜਾ ਉਹ ਕਰਨਾ ਪਿਆ, ਤਰ੍ਹਾਂ ਤਰ੍ਹਾਂ ਦੇ ਦੋਸ਼ ਲੱਗ ਰਹੇ ਨੇ, CBI ਜਾਂਚ ਦੀ ਵੀ ਮੰਗ ਉੱਠ ਰਹੀ ਹੈ, ਸਾਰਾ ਮਾਮਲਾ ਕੀ ਹੈ ਜੀ?
0: ਦੇਖੋ, ਇਹ ਦੂਸਰਾ ਕੇਸ ਹੈ ਜਦੋਂ ਕਿਸੇ ਮੰਤਰੀ ਤੇ ਦੋਸ਼ ਲੱਗਾ ਕਿ ਉਹਨੇ ਕਿਸੇ ਨੂੰ ਮਜਬੂਰ ਕੀਤਾ ਤੇ ਉਹਨੇ ਖੁਦਕੁਸ਼ੀ ਕੀਤੀ, ਪਰ ਇਹ ਦੂਸਰਾ ਕੇਸ ਪਹਿਲੇ ਨਾਲ ਜੁੜਦਾ ਨਹੀਂ। ਪਹਿਲਾ ਕੇਸ ਸੀ ਲਾਲਜੀਤ ਭੁੱਲਰ ਦਾ, ਉਹਨੇ ਇੱਕ ਸੀਨੀਅਰ ਅਫਸਰ ਨੂੰ ਆਪਣੇ ਘਰ ਲਿਆ ਕੇ ਕੁੱਟਿਆ, ਉਹਦੀ ਬੇਇੱਜ਼ਤੀ ਕੀਤੀ ਤੇ ਆਪਣੇ ਬਾਪ ਦੇ ਨਾਂ ਤੇ ਗੋਦਾਮਾਂ ਦਾ ਠੇਕਾ ਅਲਾਟ ਕਰਨ ਲਈ ਆਖਿਆ ਸੀ ਤੇ ਉਹਨੇ ਜਾ ਕੇ ਵੀਡੀਓ ਬਣਾ ਕੇ ਬਕਾਇਦਾ ਖੁਦਕੁਸ਼ੀ ਕੀਤੀ ਸੀ। ਆਹ ਮਾਮਲਾ ਹੋ ਰਿਹਾ, ਇਹ ਚ ਇਸ ਬੰਦੇ ਨੇ ਜਾ ਕੇ ਆਖਿਆ ਕਿ ਇਹਦਾ ਪੁੱਤ ਵੀ ਨਸ਼ੇ ਲੈਣ ਲੱਗ ਪਿਆ, ਬਾਕੀ ਲੋਕ ਪੰਜਾਬ ਪਿੰਡ ਦੇ ਵਿੱਚ ਨਸ਼ੇ ਲੈਂਦੇ। ਉਹ ਕਹਿੰਦੇ ਜੀ ਮੰਤਰੀ ਨੇ ਝਾੜਿਆ ਤੇ ਇਹਨੇ ਥੋੜੀ ਬਹੁਤ ਸਫਾਈ ਕੀਤੀ, ਮੰਤਰੀ ਦੇ ਕਹਿਣ ਤੇ ਕਹੀ ਜਾਂਦੇ ਕੀਤੀ, ਮੰਤਰੀ ਕਹਿੰਦਾ ਕਿ ਮੈਂ ਇੱਦਾਂ ਦੀ ਗੱਲ ਕੋਈ ਨੀ ਕੀਤੀ। ਹੁਣ ਅੱਜ ਕੱਲ ਇਹ ਹੈ ਕਿ ਜਿੱਥੇ ਮੰਤਰੀ ਬੈਠਾ ਹੋਵੇ 10 ਲੋਕਾਂ ਨੇ ਕੈਮਰੇ ਉਧਰ ਨੂੰ ਕੀਤੇ ਹੁੰਦੇ, ਸੋਸ਼ਲ ਮੀਡੀਆ ਜਮਾਨਾ। ਅਜੇ ਤੱਕ ਇਹੋ ਜਿਹੀ ਕੋਈ ਵੀਡੀਓ ਮੇਰੇ ਕੋਲ ਨਹੀਂ ਆਈ ਜਿੱਥੇ ਮੰਤਰੀ ਉਹਨੂੰ ਝਾੜ ਰਿਹਾ ਹੋਵੇ, ਕੋਈ ਝਾੜ ਚੰਬ ਕਰ ਰਿਹਾ ਹੋਵੇ। ਮੰਤਰੀ ਕਹਿੰਦਾ ਕਿ ਮੇਰੇ ਕੋਲ ਆਇਆ ਸੀ, ਮੈਂ ਉਹਨੂੰ ਆਖਿਆ ਵੀ ਠੀਕ ਹੈ ਤੇਰੀ ਗੱਲ ਸੁਣ ਲਈ, ਤੇ DSP ਨੂੰ ਆਖਿਆ ਜੀ ਜਿਹੜੇ ਬਿਆਨ ਦਿੰਦਾ ਉਹ ਬਿਆਨ ਨੋਟ ਕਰ ਲਓ ਤੇ ਉਹਦੇ ਮੁਤਾਬਕ ਤੁਸੀਂ ਕਾਰਵਾਈ ਕਰੋ, ਜਿਨ੍ਹਾਂ ਤੇ ਕਹਿੰਦਾ ਕਿ ਪ੍ਰਿੰਟ ਚ ਚਿੱਟਾ ਵੇਚਦੇ ਉਹਨਾਂ ਖਿਲਾਫ਼ ਕਾਰਵਾਈ ਕਰ ਦਿਓ। ਕੁਝ ਲੋਕ ਇਹ ਕਹਿੰਦੇ ਆ ਕੋਈ ਪਿੰਡ ਦੇ ਗੁਰਦੁਆਰੇ ਚ ਗਿਆ, ਉੱਥੇ ਜਿਹੜੇ ਬੜੇ ਖੜੇ ਸੀ ਬੰਦੇ ਉਹਨਾਂ ਵੀ ਝਿੜਕਿਆ ਵੀ ਤੂੰ ਮੰਤਰੀ ਕੋਲ ਚਲਾ ਗਿਆ ਇੱਦਾਂ ਦੀ ਸ਼ਿਕਾਇਤ ਕਰ। ਇੱਕ ਗੱਲ ਇਹ ਵੀ ਆਉਂਦੀ ਹੈ ਕਿ ਘਰ ਆ ਕੇ ਮੁੰਡਾ ਉਹਦਾ ਲੜਿਆ, ਕਿ ਤੂੰ ਮੰਤਰੀ ਕੋਲੇ

0: ਗੱਲ ਕਹਿ ਕੇ ਸਾਡੇ ਬਾਰੇ ਤੇ ਸਾਡੇ ਪਰਿਵਾਰ ਦੀ ਬਦਨਾਮੀ ਕਰਤੀ, ਕੋਈ ਉੱਥੇ ਕਿਉਂ ਗਿਆ? ਉਹਨੇ ਖੁਦਕੁਸ਼ੀ ਕਰ ਲਈ ਤੇ ਕੇਸ ਵੱਡਾ ਬਣ ਗਿਆ। ਕਹਿੰਦੇ ਮੰਤਰੀ ਨੇ ਝਿੜਕਿਆ, ਪਰ ਮੰਤਰੀ ਦੇ ਝਿੜਕਣ ਦੀ ਇੱਕੋ ਵੀਡੀਓ ਕਿਸੇ ਪਾਸੋਂ ਨਹੀਂ ਆਈ। ਜਿਹੜਾ ਇਹ ਗੱਲ ਹੁੰਦੀ ਹੈ ਕਿ ਉਹਨੇ ਝਿੜਕਿਆ, ਅੱਜ ਕੱਲ੍ਹ ਤਾਂ ਮੰਤਰੀ ਜਿੱਥੇ ਬੈਠਾ ਹੋਏ ਘੇਰੇ ਘੇਰੇ ਕੈਮਰੇ ਹੁੰਦੇ ਆ, ਲੋਕਾਂ ਦੇ ਵਾਪਸੀ ਮੋਬਾਈਲ ਤੇ ਹੁੰਦੇ, ਉਹ ਗੱਲ ਬਣਦੀ ਨੀ। ਹੁਣ ਉਸ ਦਿਨ ਕਿਉਂਕਿ ਬਹੁਤ ਸਾਰੀਆਂ ਜਥੇਬੰਦੀਆਂ, ਸਿਆਸੀ ਪਾਰਟੀਆਂ ਸਭ ਚਲੇ ਗਏ, ਪਰਿਵਾਰ ਨੂੰ ਆਖਿਆ ਅਸੀਂ ਤੁਹਾਡੀ ਮਦਦ ਕਰਾਂਗੇ, ਪਰਿਵਾਰ ਨੇ ਵੀ ਆਖਿਆ ਅਸੀਂ ਤੇਰਾ ਸੰਸਕਾਰ ਨਹੀਂ ਕਰਨਾ। ਇਹ ਅੱਜ ਕੱਲ ਇੱਥੇ ਪੰਜਾਬ ਵਿੱਚ ਆਮ ਹੀ ਹੋ ਗਿਆ। ਕੱਲ ਵੀ ਇੱਕ ਗੱਡੀ ਦਾ ਐਕਸੀਡੈਂਟ ਹੋ ਗਿਆ ਤੇ ਜਲੰਧਰ ਤੋਂ ਭੋਗਪੁਰ ਵਾਲੇ ਪਾਸੇ ਨੂੰ ਜਾਂਦਿਆਂ ਰਾਹ ਚ ਉਹ ਵੀ ਪਰਿਵਾਰ ਸੜਕ ਤੇ ਰੱਖ ਕੇ ਬਹਿ ਗਿਆ। ਪਹਿਲਾਂ ਦੋਸ਼ੀਆਂ ਨੂੰ ਫੜੋ, ਨਾਲੇ ਸਾਨੂੰ ਮੁਆਵਜ਼ਾ ਦਿਓ। ਦੋਸ਼ੀ ਤੇ ਐਡੀ ਛੇਤੀ ਫੜੇ ਨੀ ਜਾਣੇ ਹੁੰਦੇ, ਮੁਆਵਜ਼ਾ ਦਿਓ ਵਾਲੀ ਗੱਲ ਦੇ ਤੇ ਸਮਝੌਤਾ ਹੋ ਜਾਂਦਾ। ਇੱਥੇ ਵੀ ਅੜਕੇ ਬਹਿ ਗਏ, ਫਿਰ ਆਖਰ ਪੋਸਟਮਾਰਟਮ ਨਹੀਂ ਹੋਣ ਦਾ, ਪਰ ਬਾਅਦ ਚ ਪਰਿਵਾਰ ਦਾ ਤੇ ਸਰਕਾਰ ਦਾ ਫੈਸਲਾ ਹੋ ਗਿਆ। ਪੋਸਟਮਾਰਟਮ ਹੋਗਾ, ਜਾ ਕੇ ਸੰਸਕਾਰ ਕਰਨ ਲੱਗੇ ਤੇ ਪਿੰਡ ਵਾਲਿਆਂ ਨੇ ਸਿਵੇ ਤੋਂ ਲੱਕੜਾਂ ਚੁੱਕ ਚੁੱਕ ਕੇ ਪਾਸੇ ਸੁੱਟਤੀਆਂ। ਇਹ ਘਰ ਵਾਲਿਆਂ ਨੇ, ਮੁੰਡੇ ਨੇ ਉਦੋਂ ਕੈਮਰਿਆਂ ਸਾਹਮਣੇ ਬਿਆਨ ਦਿੱਤਾ ਕਿ ਇਹ ਪਿੰਡ ਵਾਲਿਆਂ ਨੂੰ ਨਾਰਾਜ਼ਗੀ ਹੋ ਗਈ, ਸਾਨੂੰ ਕੋਈ ਨੀ, ਸਾਡਾ ਸਮਝੌਤਾ ਹੋ ਗਿਆ, ਸਰਕਾਰ ਨੇ ਕਿਹਾ ਤਾਂ ਪਰਿਵਾਰ ਦੇ ਇੱਕ ਜੀ ਨੂੰ ਨੌਕਰੀ ਦਿਆਂਗੇ, ਬਾਕੀ ਵੀ ਸਾਡੀਆਂ ਗੱਲਾਂ ਮੰਨ ਲਈਆਂ ਨੇ ਤੇ ਇਹਦੇ ਸੰਸਕਾਰ ਕਰਨਾ ਚਾਹੁੰਦੇ। ਕੱਲ ਦੁਪਹਿਰੇ ਉਹਨਾਂ ਨੂੰ ਕੋਈ ਇੱਕ ਚੈੱਕ ਮਿਲਿਆ ਤੇ ਚੈੱਕ ਮਿਲਣ ਤੱਕ ਸਭ ਕੁਝ ਠੀਕ ਸੀ, ਚੈੱਕ ਮਿਲਣ ਤੋਂ ਬਾਅਦ ਪਰਿਵਾਰ ਨੇ ਫਿਰ ਕਹਿ ਦਿੱਤਾ ਕਿ ਸਾਡੀ ਜਦੋਂ ਸੱਲੀ ਨੀ। ਇਹ ਸਾਰੀ ਸਟੋਰੀ ਜਿਹੜੀ ਆ ਅੱਜ ਦੇ ਅਜੀਤ ਅਖਬਾਰ ਨੇ ਤੀਸਰੇ ਸਫ਼ੇ ਦੇ ਉੱਤੇ ਸਭ ਤੋਂ ਉੱਪਰ ਵੱਡੀ ਸਟੋਰੀ ਬਣਾ ਕੇ ਛਾਪੀ ਹੈ। ਉਹਦੇ ਤੋਂ ਹੁਣ ਇਹ ਤਾਂ ਅਸੀਂ ਇਹ ਨੀ ਕਹਿ ਸਕਦੇ ਕਿ ਮੰਤਰੀ ਝੂਠ ਬੋਲਦਾ ਜਾਂ ਅਜੀਤ ਅਖਬਾਰ ਝੂਠ ਬੋਲਦਾ। ਅਜੀਤ ਅਖਬਾਰ ਤੇ ਸਰਕਾਰ ਦਾ ਹਮਾਇਤੀ ਅਖਬਾਰ ਨੇ, ਅਕਾਲੀ ਸਰਕਾਰ ਹੁੰਦੀ ਤੇ ਫਿਰ ਲੋਕੀ ਕਹਿ ਸਕਦੇ ਸੀ ਇਹ ਗੱਲ ਤੇ ਹੈ ਕੋਈ ਨੀ, ਉਹਨਾਂ ਨੇ ਸਾਰੀ ਸਟੋਰੀ ਇਹ ਛਾਪੀ ਹੈ ਤੇ ਅਸਲ ਗੱਲ ਆ। ਹੁਣ ਇਹਦੇ ਤੋਂ ਬਾਅਦ ਮਸਲਾ ਅਜੇ ਫਸਿਆ ਪਿਆ, ਪਤਾ ਨੀ ਗਾ ਕੱਲ ਕੀ ਹੋਏ।
1: ਜੀ ਪਰ ਸਾਹਿਬ, ਹਾਈ ਕੋਰਟ ਨੇ ਮੁਲਾਜ਼ਮਾਂ ਦੇ ਡੀਏ ਦੇ ਸਵਾਲ ਤੇ ਪੰਜਾਬ ਜਿਹੜੀ ਸਰਕਾਰ ਹੈ ਉਹਨੂੰ ਝਾੜ ਪਾਈ ਹੈ, ਕੀ ਮਸਲਾ ਹੈ ਜੀ?
0: ਡੀਏ ਦਾ ਮਸਲਾ, ਕਈ ਦਿਨ ਹੜਤਾਲ ਚੱਲਦੀ ਰਹੀ, ਕਦੇ ਹੜਤਾਲ ਰੁਕ ਜਾਂਦੀ ਸੀ, ਕਦੇ ਇੱਕ ਦਿਨ ਰੁਕ ਕੇ ਫਿਰ ਚੱਲ ਪੈਂਦੀ ਸੀ, ਬਥੇਰਾ ਕੁਛ ਹੁੰਦਾ ਰਿਹਾ। ਉਹਦੇ ਤੋਂ ਬਾਅਦ ਪਿਛਲੇ ਦੋ ਦਿਨ ਪਹਿਲਾਂ ਦੀ ਗੱਲ ਹੈ, ਸਰਕਾਰ ਦਾ ਤੇ ਮੁਲਾਜ਼ਮਾਂ ਦਾ ਇੱਕ ਸਮਝੌਤਾ ਹੋ ਗਿਆ। ਸਮਝੌਤਾ ਹੁਣ ਤੋਂ ਬਾਅਦ ਖਬਰ ਆਈ ਸੀ ਕਿ ਉਹਨਾਂ ਨੇ ਹੜਤਾਲ ਛੱਡਣੀ ਮੰਨ ਲਈ, ਸਭ ਅਖਬਾਰਾਂ ਚ ਖਬਰ ਆ ਗਈ। ਇਹ ਵੀ ਪਤਾ ਲੱਗਾ ਕਿ ਡੀਏ ਬਾਰੇ ਸਮਝੌਤਾ ਹੋ ਗਿਆ, ਸਰਕਾਰ ਨੇ ਕੁਛ ਚੀਜ਼ਾਂ ਵਧਾ ਦਿੱਤੀਆਂ, ਕੁਛ ਇਹਨਾਂ ਨੇ ਆਖਿਆ ਜੋ ਅਦਾਲਤ ਨੇ ਆਖਿਆ ਉਹਦੇ ਮੁਤਾਬਕ ਅਸੀਂ ਵਧਾ ਦਿਆਂਗੇ। ਹੁਣ ਜਿਸ ਦਿਨ ਪੰਜਾਬ ਦੇ ਹਾਈਕੋਰਟ ਜਾਂ ਹਰਿਆਣਾ ਹਾਈਕੋਰਟ ਦੇ ਨਵੇਂ ਚੀਫ ਜਸਟਿਸ ਆਏ, ਉਹਨਾਂ ਦੇ ਆਉਣ ਤੋਂ ਇੱਕ ਦਿਨ ਪਹਿਲਾਂ ਪੰਜਾਬ ਸਰਕਾਰ ਨੇ ਮਤਾ ਪਾਸ ਕਰਤਾ ਸੀ ਕਿ ਅਸੀਂ ਚੀਫ ਜਸਟਿਸ ਦਾ ਵਿਰੋਧ ਕਰ, ਕੁੜੱਤਣ ਤੇ ਉਸੇ ਦਿਨ ਹੀ ਪੈਦਾ ਹੋ ਗਈ ਸੀ। ਅਗਲੇ ਦਿਨ ਜਦੋਂ ਉਹਨੇ ਸਹੁੰ ਚੁੱਕਣੀ ਸੀ, ਪੰਜਾਬ ਦੇ ਮੁੱਖ ਮੰਤਰੀ ਨੇ ਉਹਦਾ ਬਾਈਕਾਟ ਕੀਤਾ, ਸਾਰੇ ਮੰਤਰੀ ਤੇ ਸਾਰੇ MLA ਜਿਹੜੇ ਹਾਕਮ ਪਾਰਟੀ ਵਾਲੇ ਇਹ ਵਿਰੋਧ ਸੀ, ਇਹ ਗਏ ਨੀ ਗਏ ਉੱਥੇ, ਉਹਦੇ ਸਹੁੰ ਚੁੱਕ ਸਮਾਗਮ ਹਰਿਆਣੇ ਵਾਲੇ ਗਏ ਸੀ, ਉਹਨਾਂ ਦਾ ਮੁੱਖ ਮੰਤਰੀ ਵੀ, ਉਹਨਾਂ ਗਵਰਨਰ ਵੀ। ਸਾਡੇ ਪੰਜਾਬ ਦੇ ਗਵਰਨਰ ਨੇ ਸਹੁੰ ਚੁਕਾਉਣੀ ਸੀ ਚੁਕਾ ਤੇ, ਹਰਿਆਣੇ ਵਾਲਾ ਗਵਰਨਰ ਨਾਲ ਬੈਠਾ ਰਿਹਾ ਕਿਉਂਕਿ ਰਵਾਇਤ ਆ ਕਿ ਦੋਵਾਂ ਚੋਂ ਜਿਹੜਾ ਗਵਰਨਰ ਸੀਨੀਅਰ ਹੋਵੇ ਉਹ ਸਹੁੰ ਚੁਕਾਉਂਦਾ, ਦੂਸਰਾ ਲੱਗ ਰਹਿੰਦਾ, ਹਰਿਆਣੇ ਦਾ ਸੀਨੀਅਰ ਹੁੰਦਾ ਤੇ ਉਹ ਚੁਕਾ ਦਿੰਦਾ। ਉਹਦੇ ਨਾਲ ਉਸੇ ਦਿਨ ਉਹਨੇ ਜਿਹੜੀ ਪਹਿਲੀ ਅਦਾਲਤ ਲਾਈ ਚੀਫ ਜਸਟਿਸ ਨੇ, ਉਸ ਪਹਿਲੇ ਮੁਕਦਮੇ ਦੀ ਸੁਣਵਾਈ ਚ ਉਹਨੇ ਸਰਕਾਰ ਨੂੰ ਬਹੁਤ ਮੰਦਾ ਚੰਗਾ ਬੋਲਿਆ। ਉਹਦੇ ਚਰਚਾ ਚੱਲ ਪਈ ਕਿ ਇਹ ਤਾਂ ਹੁਣ ਪੰਜਾਬ ਸਰਕਾਰ ਨੂੰ ਤੰਗ ਕਰੋ। ਕੱਲ ਉੱਥੇ ਕੇਸ ਲੱਗਾ, ਪੰਜਾਬ ਸਰਕਾਰ ਦੇ ਵਕੀਲ ਨੇ ਆਖਿਆ ਜੀ ਇਹ ਮਸਲਾ ਪੰਜਾਬ ਹਰਿਆਣਾ ਹਾਈਕੋਰਟ ਦਾ ਜਿਹੜਾ ਆਰਡਰ ਸੀ ਉਹਦੇ ਖਿਲਾਫ ਅਸੀਂ ਸੁਪਰੀਮ ਕੋਰਟ ਵਿੱਚ ਅਰਜੀ ਦਿੱਤੀ ਆ, ਹੁਣ ਤਾਂ ਸੁਪਰੀਮ ਕੋਰਟ ਫੈਸਲਾ ਕਰੋ। ਉਹਨੇ ਆਖਿਆ ਸੁਪਰੀਮ ਕੋਰਟ ਤੋਂ 21 ਤਰੀਕ ਤੱਕ ਫੈਸਲਾ ਲੈ ਕੇ ਆਓ, ਮੈਂ ਨਹੀਂ ਤੇ ਤੁਹਾਡੇ ਖਿਲਾਫ਼ ਕਾਰਵਾਈ ਕਰੂੰ। ਹੁਣ ਸੁਪਰੀਮ ਕੋਰਟ ਵੱਡੀ ਆ ਕਿ ਹਾਈਕੋਰਟ ਤੇ ਪੰਜਾਬ ਸਰਕਾਰ, ਹਾਈਕੋਰਟ ਜੋ ਮਰਜ਼ੀ ਪੰਜਾਬ ਸਰਕਾਰ ਨੂੰ ਕਹਿ ਸਕਦੀ ਹੈ, ਪਰ ਪੰਜਾਬ ਸਰਕਾਰ ਇਹ ਗਰੰਟੀ ਕਿੱਦਾਂ ਕਰ ਸਕਦੀ ਹੈ ਕਿ 21 ਨੂੰ ਫੈਸਲਾ ਅਸੀਂ ਲੈ ਹੀ ਆਵਾਂਗੇ? 21 ਨੂੰ ਜੇ ਸੁਪਰੀਮ ਕੋਰਟ ਨੇ 21 ਤੱਕ ਫੈਸਲਾ ਨਾ ਦਿੱਤਾ, ਇਹਨੇ ਹਾਈਕੋਰਟ ਦੇ ਚੀਫ ਜਸਟਿਸ ਨੇ ਕਹਿ ਦਿੱਤਾ 21 ਤੱਕ ਜੇ ਤੁਸੀਂ ਫੈਸਲਾ ਨਾ ਲਿਆਏ ਤੁਹਾਡੇ ਖਿਲਾਫ਼ ਕਾਰਵਾਈ ਕਰੂੰਗਾ।

0: ਪੰਜਾਬ ਸਰਕਾਰ ਸੁਪਰੀਮ ਕੋਰਟ ਨੂੰ ਹੁਕਮ ਫਿਰ ਦੇ ਸਕਦੀ ਹੈ ਕਿ ਜੇ ਕੇਸ 21 ਤੋਂ ਪਹਿਲਾਂ ਪਹਿਲਾਂ ਸੁਪਰੀਮ ਕੋਰਟ ਨੇ ਸੁਣਵਾਈ ਵਾਸਤੇ ਦਾਖਲ ਕਰ ਲਿਆ ਫਿਰ ਕੀ ਹੈ ਚੀਫ ਜਸਟਿਸ ਪੰਜਾਬ ਸਰਕਾਰ ਦੇ ਖਿਲਾਫ਼ ਫੈਸਲਾ ਕਰੇਗਾ ਇਹ ਕਿੱਦਾਂ ਹੋ ਸਕਦਾ ਇਸ ਤਰ੍ਹਾਂ ਦੀਆਂ ਗੱਲਾਂ ਨੇ ਉਹਨਾਂ ਦੇ ਨਾਲ ਪੰਜਾਬ ਸਰਕਾਰ ਦਾ ਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਦਾ ਵਿਰੋਧ ਵੱਧਦਾ ਜਾਂਦਾ ਇਸ ਤੋਂ ਲੱਗਦਾ ਕਿ ਚੋਣਾਂ ਤੋਂ ਪਹਿਲਾਂ ਪਹਿਲਾਂ ਪੰਜਾਬ ਸਰਕਾਰ ਦੀ ਇਹੋ ਜਿਹੀ ਘੇਰਾਬੰਦੀ ਕੀਤੀ ਜਾ ਸਕਦੀ ਹੈ ਜਿਹਦੇ ਚ ਮੁਲਾਜ਼ਮ ਵੀ ਜੁਡੀਸ਼ੀਅਲ ਧਿਰ ਵੀ ਕੇਂਦਰ ਸਰਕਾਰ ਵੀ ਤੇ ਸਾਰੇ ਪੰਜਾਬ ਸਰਕਾਰ ਦੇ ਖਿਲਾਫ਼ ਹੋ ਜਾਣ ਪਰ ਇਹੋ ਜਿਹਾ ਮਾਹੌਲ ਬਣਾਇਆ ਜਾਵੇ ਜਿਹੋ ਜਿਹਾ ਬੰਗਾਲ ਚ ਪਹਿਲਾਂ ਬਣ ਚੁੱਕਾ ਸੀ ਤੇ ਉਹਦੇ ਆਧਾਰ ਤੇ ਫਿਰ ਚੋਣਾਂ ਚ ਉਸ ਮਾਹੌਲ ਚ ਪੰਜਾਬ ਸਰਕਾਰ ਨੂੰ ਪੰਜਾਬ ਦੇ ਲੋਕਾਂ ਸਾਹਮਣੇ ਇੰਜ ਪੇਸ਼ ਕੀਤਾ ਜਿਵੇਂ ਜਿਵੇਂ ਇਹਦਾ ਕਰਕੇ ਸਾਰਾ ਵਿਕਾਸ ਰੁਕਿਆ ਪਿਆ ਮਾਹੌਲ ਕੁਝ ਇੱਦਾਂ ਦਾ ਬਣਾਉਂਦਾ ਜਾਂਦਾ
1: ਜੀ ਪੰਨੂ ਸਾਹਿਬ ਪੰਜਾਬ ਦੇ ਵਿੱਚ ਜਿਹੜੇ ਮਹਿੰਗੇ ਪ੍ਰਾਈਵੇਟ ਸਕੂਲ ਨੇ ਉਹਨਾਂ ਦੇ ਖਿਲਾਫ ਪੰਜਾਬ ਸਰਕਾਰ ਨੇ ਫੈਸਲਾ ਲਿਆ ਸੀ ਕਿ ਫੀਸਾਂ ਨਹੀਂ ਵਧਾ ਸਕਦੇ ਉਹ ਆਪਣੀ ਮਰਜ਼ੀ ਦੇ ਨਾਲ ਤੇ ਹੁਣ ਖਬਰ ਆਈ ਹੈ ਕਿ ਨੋਟੀਫਿਕੇਸ਼ਨ ਜਾਰੀ ਕਰਤਾ ਨੋਟੀਫਿਕੇਸ਼ਨ ਕੀ ਆਂਦਾ ਹੈ ਜੀ
0: ਇਹ ਜਿਹੜਾ ਨੋਟੀਫਿਕੇਸ਼ਨ ਹੈ ਉਹ ਮਹਿੰਗੇ ਸਸਤੇ ਦੀ ਗੱਲ ਨਹੀਂ ਪ੍ਰਾਈਵੇਟ ਸਕੂਲਾਂ ਬਾਰੇ ਪਿਛਲੇ ਸਮੇਂ ਚ ਕੁਝ ਸਕੂਲਾਂ ਨੇ 15% 18% 20-21% ਤੱਕ ਵੀ ਫੀਸਾਂ ਵਧਾਈਆਂ ਹੋਈਆਂ ਇੱਥੇ ਪੰਜਾਬ ਸਰਕਾਰ ਨੇ ਕਹਿ ਦਿੱਤਾ ਕੋਈ ਪ੍ਰਾਈਵੇਟ ਸਕੂਲ 5% ਤੋਂ ਵਾਧਾ ਨਹੀਂ ਕਰ ਸਕੇਗਾ 5% ਤੋਂ ਵੱਧ ਫੀਸਾਂ ਨਹੀਂ ਵਧਾ ਸਕੇਗਾ ਇਹਦੇ ਉੱਤੇ ਜਿਹੜੇ ਵੱਡੇ ਸਕੂਲ ਹੈ ਉਹ ਤਾਂ ਚੁੱਪ ਹੈ ਕਿਉਂਕਿ ਪਹਿਲਾਂ ਹੀ ਉਹ ਬਹੁਤ ਕਮਾਈ ਕਰਦੇ ਉਹਨਾਂ ਸਕੂਲਾਂ ਚ 2-3 ਹਜ਼ਾਰ ਬੱਚੇ ਆ ਬਹੁਤ ਮੋਟੀਆਂ ਜਾਇਦਾਦਾਂ ਨਾਲ ਬਣਾਈਆਂ ਤੇ ਉਹਨਾਂ ਦੇ ਕਮਾਈ ਇੰਨੀ ਹੈ ਕਿ ਇੱਕ ਇੱਕ ਸਕੂਲ ਤੋਂ ਉਹਨਾਂ ਨੇ ਕਈਆਂ ਨੇ 30-30, 40-40 ਬ੍ਰਾਂਚਾਂ ਖੋਲੀਆਂ ਕੁਝ ਤਾਂ ਸਕੂਲਾਂ ਤੋਂ ਤੁਰੇ ਸੀ ਤੇ ਹੌਲੀ ਹੌਲੀ ਯੂਨੀਵਰਸਿਟੀਆਂ ਵੀ ਬਣਾ ਕੇ ਬਹਿ ਗਏ ਕੁਝ ਇਹੋ ਜਿਹੇ ਸਕੂਲ ਹੈ ਜਿਹੜੇ ਪੰਜਾਬ ਹਰਿਆਣਾ ਹਿਮਾਚਲ ਦਿੱਲੀ ਕਈ ਕਈ ਸੂਬਿਆਂ ਚ ਚੱਲਦੇ ਵੱਡੇ ਉਹ ਸੱਟ ਝੱਲਣਗੇ ਪਰ ਕੋਈ ਛੋਟੇ ਸਕੂਲ ਵੀ ਹੈ ਕੁਝ ਕੁਝ ਜਿੱਥੇ 200 ਬੱਚੇ ਹੋਣ ਗਰੀਬ ਇਲਾਕੇ ਚ ਸਕੂਲ ਹੋਵੇ ਹੈ ਤਾਂ ਪ੍ਰਾਈਵੇਟ ਸਕੂਲ ਹੀ 400 ਰੁਪਇਆ ਫੀਸ ਹੋਵੇ ਜੇ 400 ਨੂੰ ਤੁਸੀਂ 100 ਨਾਲ ਗਿਣੋ 100 ਬੱਚਿਆਂ ਨਾਲ ਤੇ 40,000 ਰੁਪਇਆ ਬਣਦਾ ਤੇ ਜੇ 200 ਨਾਲ ਗਿਣੋ ਤੇ 80,000 ਬਣ ਜੂ ਤੇ ਉਹਦੇ ਚੋਂ 3-4 ਟੀਚਰਾਂ ਨੂੰ ਵੀ ਤਨਖਾਹ ਦੇਣੀ ਹੋਵੇ ਤੇ ਫਿਰ ਬਿਜਲੀ ਦੇ ਬਿੱਲ ਤੇ ਸਾਰਾ ਕੁਝ ਉਹ ਪ੍ਰਾਈਵੇਟ ਸਕੂਲ ਵਾਲਾ ਕਿਵੇਂ ਦੇ ਸਕੇਗਾ ਪਰ ਜਿਨ੍ਹਾਂ ਕੋਲ ਇੱਕ ਤਾਂ ਬੱਚੇ ਹਜ਼ਾਰਾਂ ਦੀ ਗਿਣਤੀ ਚ ਉਹਨਾਂ ਦੀਆਂ ਫੀਸਾਂ ਏਦਾਂ ਦੀਆਂ ਕਿ ਇੱਕ ਇੱਕ ਬੱਚੇ ਦੀ ਫੀਸ 10-10 ਹਜ਼ਾਰ ਰੁਪਏ ਤੱਕ ਪਹੁੰਚ ਗਈ ਹੈ ਉਹ ਹੀ ਸਾਰਾ ਕੁਝ ਚੱਲ ਸਕਦੇ ਉਹਨਾਂ ਤੋਂ ਪਰਵਾਹ ਕੋਈ ਨੀ ਪੰਜਾਬ ਸਰਕਾਰ ਨੇ ਆਖਿਆ ਸੀ ਕਿ ਅਸੀਂ ਬੱਚਿਆਂ ਦੇ ਮਾਪਿਆਂ ਨੂੰ ਲੁੱਟ ਤੋਂ ਸਾਹ ਸੌਖਾ ਕਰਨਾ ਉਹਨਾਂ ਨੂੰ ਅਸੀਂ ਸਾਹ ਦਵਾਵਾਂਗੇ ਉਹ ਫੈਸਲਾ ਹੁਣ ਤੱਕ ਹੋਇਆ ਸੀ ਪਰ ਨੋਟੀਫਿਕੇਸ਼ਨ ਜਾਰੀ ਨਹੀਂ ਸੀ ਹੋਇਆ ਕੱਲ ਪਤਾ ਲੱਗਾ ਕਿ ਉਹ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਜੋ ਸੱਚ ਜਾਰੀ ਹੋ ਗਿਆ ਹੋਵੇ ਤੇ ਉਸ ਨੋਟੀਫਿਕੇਸ਼ਨ ਦੇ ਨਾਲ ਜਿਹੜੇ ਵੱਡੇ ਸਕੂਲਾਂ ਵਾਲੇ ਆ ਉਹਨਾਂ ਨੂੰ ਸਿਰਫ ਫੀਸ ਦੀ ਪਾਬੰਦੀ ਨਹੀਂ ਇੱਕ ਪਾਬੰਦੀ ਹੋਰ ਵੀ ਲੱਗਦੀ ਆ ਉਹ ਇਹ ਕਿ ਇੱਕੋ ਦੁਕਾਨ ਤੋਂ ਵਰਦੀਆਂ ਤੇ ਕਿਤਾਬਾਂ ਲੈਣ ਵਾਸਤੇ ਨਹੀਂ ਕਹਿ ਸਕਦੇ ਨਾਲ ਇਹ ਕਹਿ ਦਿੱਤਾ ਗਿਆ ਕਿ 3 ਦੁਕਾਨਾਂ ਜਿਹੜੀਆਂ ਉਹਨਾਂ ਨੂੰ ਵੈਂਡਰਸ ਲਿਸਟ ਵਿੱਚ ਰੱਖਿਆ ਜਾਵੇਗਾ ਤਾਂ ਕਿ ਇੱਕ ਨਹੀਂ ਤੇ ਦੂਸਰੀ ਤੀਸਰੀ ਦੁਕਾਨ ਤੋਂ ਬੱਚਿਆਂ ਦੇ ਮਾਪੇ ਵਰਦੀਆਂ ਤੇ ਕਿਤਾਬਾਂ ਲੈ ਸਕਣ ਜੇ ਇੱਕੋ ਦੀ ਸਰਦਾਰੀ ਹੋਵੇ ਤੇ ਉਹ ਰੇਟ ਆਪਣੀ ਮਰਜ਼ੀ ਦਾ ਲਾਉਂਦਾ ਉਹਦੇ ਤੋਂ ਉਹਨਾਂ ਦਾ ਬਚਾਅ ਹੋ ਸਕਦਾ
1: ਜੀ ਪੰਨੂ ਸਾਹਿਬ ਜਦੋਂ ਅਮਰੀਕਾ ਦੀਆਂ ਖਬਰਾਂ ਪੜ੍ਹੀ ਦੀਆਂ ਨੇ ਸੁਣਦੀਆਂ ਨੇ ਤੇ ਵੇਖੀ ਦੀਆਂ ਨੇ ਤੇ ਇੰਜ ਜਾਪਦਾ ਕਿ ਉੱਥੇ ਦਾ ਪ੍ਰੈਜ਼ੀਡੈਂਟ ਜਿਹੜਾ ਉਹ ਇਮੀਗ੍ਰੈਂਟਸ ਦੇ ਪੇਸ਼ ਪੈ ਗਿਆ ਜਦੋਂ ਕਿਸੇ ਦਾ ਗੱਲਬਾਤ ਹੁੰਦੀ ਹੈ ਤੇ ਪਤਾ ਲੱਗਦਾ ਕਿ ਕਦੇ ਕਿਸੇ ਟਰੱਕ ਚਲਾਉਣ ਵਾਲੇ ਨੂੰ ਰੈਸਟ ਏਰੀਆ ਦੇ ਵਿੱਚ ਜਾ ਕੇ ਫੜ ਲੈਂਦੀ ਆਇਸ ਕਦੇ ਤੇਲ ਪਵਾਉਂਦਿਆਂ ਦਾ ਇੰਗਲਿਸ਼ ਟੈਸਟ ਲੈਣ ਲੱਗ ਜਾਂਦੇ ਹੁਣ ਤਾਂ ਹੱਦ ਹੀ ਹੋ ਗਈ ਜੀ DHS ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਇੱਕ AI ਜਨਰੇਟਡ ਪੋਸਟਰ ਜਾਰੀ ਕੀਤਾ ਹੈ ਤੇ ਮਿਸਟਰ ਸਿੰਘ ਲਿਖ ਕੇ ਸਿੱਖ ਭਾਈਚਾਰੇ ਦੀਆਂ ਮੁਸ਼ਕਲਾਂ ਹੋਰ ਵਧਾਤੀਆਂ ਤੁਸੀਂ ਕਿਵੇਂ ਦੇਖਦੇ ਹੋ ਜੀ ਇਹਨੂੰ
0: ਇੱਕ

0: ਹੈਗਾ ਕਿ ਪਿਛਲੇ ਸਮੇਂ ਚ ਸਾਡੇ ਬੰਦੇ ਉੱਥੇ ਨਜਾਇਜ਼ ਕੰਮ ਕਰਦੇ, ਗੱਡੀਆਂ ਚਲਾਉਂਦੇ, ਅੱਡ ਅੱਡ ਥਾਵਾਂ ਤੇ ਲਾਪਰਵਾਹੀ ਨਾਲ ਐਕਸੀਡੈਂਟ ਕਰਦੇ, ਕਾਫੀ ਫੜੇ ਗਏ। ਪਰ ਕੱਲੇ ਸਾਡੇ ਥੋੜਾ ਫੜੇ ਗਏ, ਦੂਸਰੀਆਂ ਕਮਿਊਨਿਟੀਜ਼ ਦੇ ਵੀ ਫੜੇ ਗਏ। ਜਦੋਂ ਇਹਨਾਂ ਨੇ ਪੋਸਟ ਜਾਰੀ ਕੀਤੀ ਹੈ ਬਾਕੀ ਦੇ ਭਾਈਚਾਰਿਆਂ ਸਾਰਿਆਂ ਨੂੰ ਛੱਡ ਕੇ, ਕੱਲੇ ਸਿੱਖਾਂ ਬਾਰੇ ਜਾਰੀ ਕਰਤੀ ਫੋਟੋ ਪਾਤੀ, ਇੱਕ ਜਿਹੜਾ ਰੋਬੋਟ ਵਰਦੀ ਚਾਦਰ ਦੇ ਸਾਹਮਣੇ ਇੱਕ ਸਿੱਖ ਨੂੰ ਖੜਾ ਕੀਤਾ, ਉਹਦੇ ਤੇ ਸਿੱਖਾਂ ਚ ਰੋਸ ਹੈ। ਅਮਰੀਕਾ ਚ ਸਿੱਖ ਕਮਿਊਨਿਟੀ ਬਹੁਤ ਵੱਡੀ ਗਿਣਤੀ ਚ ਹੈ ਔਰ ਸਾਰਾ ਸਿੱਖ ਭਾਈਚਾਰਾ ਜਿਹੜਾ ਉਹ ਇਹਦੇ ਤੋਂ ਮਨ ਵਿੱਚ ਮਹਿਸੂਸ ਕਰਦਾ ਕਿ ਸਾਡੇ ਨਾਲ ਜਾਤੀ ਹੋ ਰਹੀ। ਓਦਾਂ ਇਹ ਕਹਿ ਦਿੰਦੇ ਨੇ ਕਿ ਜਿੰਨੇ ਵੀ ਇਸ ਤਰ੍ਹਾਂ ਦੇ ਨਜਾਇਜ਼ ਇਮੀਗ੍ਰੈਂਟ ਨੇ, ਇਲੀਗਲ ਨੇ, ਜਾਂ ਜਿਹੜੇ ਗਲਤ ਹਰਕਤਾਂ ਕਰਦੇ ਆ, ਉਹਨਾਂ ਦਾ ਲਿਹਾਜ਼ ਨਹੀਂ ਕੀਤਾ ਜਾਵੇਗਾ ਤੇ ਹੋਰ ਗੱਲ ਸੀ। ਪਰ ਅੱਜ ਜਿਹੜੇ ਢੰਗ ਨਾਲ ਉਹਨਾਂ ਨੇ ਇਹ ਪੋਸਟ ਜਾਰੀ ਕੀਤੀ, ਪੋਸਟ ਵਾਲੀ ਡੈਰੋਗੇਟਰੀ ਆ ਸਿੱਧੇ ਤੌਰ ਤੇ ਸਿੱਖਾਂ ਦੇ ਖਿਲਾਫ। ਇਹਨਾਂ ਨੂੰ ਸੋਚਣਾ ਚਾਹੀਦਾ ਕਿ ਜਦੋਂ ਸ਼ੁਰੂ ਸ਼ੁਰੂ ਚ ਇਹ ਗੱਲਾਂ ਚੱਲੀਆਂ ਸਨ, ਜਦੋਂ ਤਿੰਨ ਤਿੰਨ ਚਾਰ ਸੌ ਫੜ ਕੇ ਉਹਨਾਂ ਨੇ ਭੇਜਣੇ ਸ਼ੁਰੂ ਕੀਤੇ ਸੀ, ਜਿਹਨਾਂ ਦੇ ਕੇਸ ਲੱਗੇ ਸੀ, ਸੁਣਵਾਈ ਚੱਲਦੀ ਸੀ, 10-10 ਸਾਲ ਹੋ ਗਏ ਸੁਣਵਾਈ ਚੱਲਦੀ ਸੀ, ਉਹਨਾਂ ਕੋਲ ਕਾਰਡ ਵੀ ਸੀ ਤੇ ਉਹਨਾਂ ਨੂੰ ਤਰੀਕ ਤੇ ਗਿਆ ਨੂੰ ਉੱਥੋਂ ਹੀ ਫੜ ਕੇ, ਘਰਦਿਆਂ ਨੇ ਵੀ ਪਤਾ ਨਹੀਂ ਲੱਗਣ ਦਿੱਤਾ ਤੇ ਸਿੱਧੇ ਬਾਹਰ ਦੇ ਬਾਹਰ ਇੰਡੀਆ ਭੇਜਦੇ ਸੀ। ਉਦੋਂ ਇਹਨਾਂ ਨੂੰ ਉੱਥੇ ਆਪਣੇ ਨੁਮਾਇੰਦਿਆਂ ਦੇ ਰਾਹੀਂ ਸਰਕਾਰ ਨਾਲ ਗੱਲ ਕਰਨੀ ਚਾਹੀਦੀ ਸੀ, ਇਹਨਾਂ ਨੇ ਉਦੋਂ ਕੀਤੀ। ਹੁਣ ਵੇਲਾ ਗਵਾ ਚੁੱਕਿਆ। ਪਰ ਇਹ ਗੱਲ ਇੱਥੇ ਅਮਰੀਕਾ ਚ ਨਹੀਂ ਹੋ ਰਹੀ। ਮੈਂ ਤੁਹਾਨੂੰ ਇਹ ਦੱਸਦਿਆ ਕਿ ਇਸ ਵੇਲੇ ਕੈਨੇਡਾ ਦੇ ਵਿੱਚੋਂ ਵੀ ਸੰਕੜੀਆਂ ਖ਼ਬਰਾਂ ਆਉਂਦੀਆਂ, ਤੁਹਾਨੂੰ ਵੱਧ ਪਤਾ ਹੋਊ ਇਹ ਖ਼ਬਰਾਂ ਆ ਰਹੀਆਂ ਜੀ, ਇੰਨੇ ਕੱਢਦੇ ਨੇ ਜੀ, ਇਹ ਕਰਨਾ ਉਹ ਕਰਨਾ, ਮੈਨੂੰ ਨਹੀਂ ਪਤਾ ਕੀ ਹੈ। ਇੰਗਲੈਂਡ ਮੈਂ 1995 ਦਾ ਜਾਣਾ, ਹਮੇਸ਼ਾ ਜਾਂਦਾ ਰਿਹਾ, ਕਦੇ ਇੱਕ ਦੋ ਸਵਾਲ ਹੁੰਦੇ ਸੀ, ਮੋਹਰ ਲਾ ਕੇ ਅੱਗੇ ਤੋਰ ਦਿੰਦੇ ਸੀ। ਪਿਛਲੇ ਮਹੀਨੇ ਮੈਂ ਗਿਆ, ਫਸਟ ਟਾਈਮ ਹੈ ਇੰਨੇ ਸਵਾਲ ਜਵਾਬ ਕੀਤੇ ਕਿ ਕਿਉਂ ਆਏ, ਕਦ ਲਈ ਆਏ। ਮੈਂ ਕਿਹਾ ਜੀ ਮੈਂ ਅੱਗੇ ਚੱਲ ਜਾਣਾ ਇੱਥੋਂ ਤੁਹਾਡੇ ਕੋਲ 3 ਦਿਨ ਦੇ ਕੇ। ਜਦੋਂ ਤੁਹਾਨੂੰ ਪੁੱਛਿਆ ਨੀ ਤੁਸੀਂ ਅੱਗੇ ਜਾਣਾ ਕਿ ਨਹੀਂ, ਤੁਸੀਂ ਇਹ ਵੀ ਲਫ਼ਜ਼ ਕਿਉਂ ਆਖਿਆ? ਮੈਂ ਕਿਹਾ ਮੈਂ ਤਾਂ ਜਸਟ ਦੱਸਿਆ ਕਿ ਮੈਂ 3 ਦਿਨ ਰਹਿਣਾ। 3 ਦਿਨ ਰਹਿਣ ਦਾ ਦੱਸੋ? ਮੈਂ ਕਿਹਾ ਜੀ 3 ਦਿਨ ਮੈਂ ਤੁਹਾਨੂੰ ਦੱਸਿਆ ਸਾਰਾ ਕੁਛ, ਇਹਦੇ ਬਾਵਜੂਦ ਇੰਨੇ ਸਵਾਲ ਜਵਾਬ ਕੀਤੇ ਤੇ ਮੈਂ ਰਿਹਾ ਵੀ 3 ਦਿਨ। ਉਹਨਾਂ 3 ਦਿਨਾਂ ਦੀ ਕਹਾਣੀ ਜਿਹੜਾ ਇਸ ਵੇਲੇ ਦਾ ਮੇਰਾ ਐਕਸਪੀਰੀਅੰਸ ਹੈ ਉਹ ਦੱਸਦਾ ਕਿ ਇੱਥੇ ਵੀ ਹੈ, ਯੂਰਪ ਦੇ ਹੋਰ ਦੇਸ਼ਾਂ ਦੇ ਵਿੱਚ ਵੀ ਪ੍ਰਵਾਸੀਆਂ ਬਾਰੇ ਇੱਕ ਨਵੀਂ ਕਿਸਮ ਦਾ ਢੰਗ ਸਰਕਾਰਾਂ ਵਰਤਣ ਲੱਗ ਪਈਆਂ। ਇਸ ਕਰਕੇ ਸਾਡੇ ਲੋਕਾਂ ਨੂੰ ਵੀ ਥੋੜਾ ਜਿਹਾ ਚੌਕਸ ਰਹਿਣਾ ਚਾਹੀਦਾ ਕਿ ਉਹ ਪਹਿਲਾਂ ਵਾਲੀਆਂ ਖੁੱਲਾ ਹੈ ਨੀ। ਜਿੱਥੇ ਵੀ ਕਿਤੇ ਜਾਂਦੇ ਇੱਕ ਆਪਣੇ ਬੋਲ ਚਾਲ ਦੇ ਵਿੱਚ ਹਮਦਰਦੀ ਰੱਖ, ਹਲੀਮੀ ਰੱਖਣ, ਭਰਮਾ ਰੱਖਣ, ਤੇ ਦੂਸਰਾ ਜਿੱਥੇ ਵੀ ਬੈਠੇ ਉੱਥੋਂ ਦਾ ਡਿਸਿਪਲਿਨ ਮੰਨਣ ਦੀ ਕੋਸ਼ਿਸ਼ ਕਰਨ, ਜਿਹੜਾ ਸਾਡੇ ਬੰਦਿਆਂ ਜਿਹਨਾਂ ਦਾ ਆਪਾਂ ਨੀ ਕਿਸੇ ਦੀ ਪਰਵਾਹ ਕਰਦੇ। ਇਹ ਤਾਂ ਗੱਲ ਨੀ ਚੱਲਣੀ, ਪਰਵਾਹ ਤਾਂ ਕਰਨੀ ਪਊ। ਜਿਹੜਾ ਇਹ ਹੁੰਦਾ ਕਿ ਬੱਸ ਗੱਡੀ ਚ ਬੈਠਿਆ ਦੂਸਰੇ ਲੋਕ ਖਾਲੀ ਸੀਟ ਵੀ ਮੰਗਣ ਤੋਂ ਸੀਟ ਨਾ ਦਿਓ, ਮੈਂ ਵੇਖਿਆ ਇੱਕ ਸੀਟ ਤੇ ਆ ਬੈਠੇ ਹੋਣਗੇ, ਦੂਸਰੇ ਤੇ ਬੈਗ ਰੱਖ ਲੈਣਗੇ, ਜੇ ਉਹ ਕਹਿਣ ਬੈਗ ਚੁੱਕ ਕੇ ਤੇ ਸਾਨੂੰ ਬੈਠਣ ਵਾਸਤੇ ਥਾਂ ਦੇ ਦਿਓ। ਤੇ ਮੈਂ ਵੇਖਿਆ ਸਾਡੇ ਲੋਕ ਇਹ ਵੀ ਕਹਿਣਗੇ ਸਟਾਪ, ਯੂ ਕੈਨ ਗੋ ਦੇਅਰ, ਪਰਲੀ ਸੀਟ ਖਾਲੀ ਉੱਥੇ ਚੱਲ ਜਾਓ। ਇਹਨਾਂ ਗੱਲਾਂ ਲੋਕ ਮਾਇੰਡ ਕਰਦੇ ਆ, ਸਾਡੇ ਲੋਕਾਂ ਨੂੰ ਥੋੜਾ ਜਿਹਾ ਸਿਆਣੇ ਵੀ ਬਣਨਾ ਪਊ। ਹੁਣ ਅਮਰੀਕਾ ਦੇ ਵਿੱਚ ਜਿਸ ਤਰ੍ਹਾਂ ਅੱਜ ਤੱਕ ਇਲੀਗਲ ਸਾਰੇ ਉਹ ਕਰ ਰਹੇ, ਕੱਲ ਨੂੰ ਉਹ ਕਹਿੰਦੇ ਆ ਕਿ 22 ਬਰਥ ਸਿਟੀਜ਼ਨਸ਼ਿਪ ਨੂੰ ਅਸੀਂ ਖਤਮ ਕਰ ਦੇਣੀ ਹੈ। ਇੱਥੋਂ ਤੱਕ ਵੀ ਜਿਹਨਾਂ ਨੂੰ ਸਿਟੀਜ਼ਨਸ਼ਿਪ ਮਿਲੀ ਹੈ ਉਹਦੇ ਕੇਸਾਂ ਦੀ ਵੀ ਉਹ ਕਹਿੰਦੇ ਪੜਤਾਲ ਕਰਨੀ। ਰਾਜ ਟਰੰਪ ਦਾ ਔਰ ਸਖਤੀ ਦਾ ਰਾਜ ਹੈ, ਸਾਰਿਆਂ ਨੂੰ ਉੱਥੇ ਸੰਭਲ ਕੇ ਨਿਯਮਾਂ ਮੁਤਾਬਕ ਚੱਲਣਾ ਪਏਗਾ
1: ਜੀ। ਅਗਲੀ ਖਬਰ ਵੀ ਟਰੰਪ ਦੇ ਨਾਲ ਹੀ ਜੁੜੀ ਹੋਈ ਹੈ। ਮਿਡ ਟਰਮ ਇਲੈਕਸ਼ਨ ਨੂੰ ਲੈ ਕੇ ਟਰੰਪ ਨੇ ਰਿਓੜੀਆਂ ਵੰਡਣ ਦੀ ਸ਼ੁਰੂ ਤਿਆਰੀ ਜਿਹੜੀ ਉਹ ਕਰ ਲਈ ਹੈ, ਕਹਿੰਦਾ $5,000 ਦੇਣੇ ਆ, ਇਹਦਾ ਕੀ ਵਿਸਥਾਰ ਹੈ ਜੀ?
0: ਨਰਿੰਦਰ ਮੋਦੀ ਦੇ ਦੋਸਤੀ ਚ ਹੋਰ ਕੀ ਸਿੱਖਣਗੇ? ਸਭ ਵਿਰੋਧੀ ਪਾਰਟੀਆਂ ਨੂੰ ਕਹਿੰਦੇ ਕਿ ਮੁਫ਼ਤ ਦੀਆਂ ਰੇਵੜੀਆਂ ਵੰਡਦੇ, ਤੇ ਉਹ ਜਿਹੜੇ ਰੇਵੜੀਆਂ ਵੰਡਦੇ ਨੇ ਤੇ ਇਹ ਮੋਦੀ ਸਾਹਿਬ ਆਪ ਉਹਨਾਂ ਤੋਂ ਵੱਧ ਵੰਡਦੇ, ਅਰਥਾਂ ਤੇ ਜਾ ਕੇ ਇਹ ਕਹਿੰਦੇ ਮੇਰੀ ਸਰਕਾਰ

0: ਇੰਨੇ ਇੰਨੇ ਹਜ਼ਾਰ ਰੁਪਏ ਤੁਹਾਨੂੰ ਦੇਵੇਗੀ। ਜਿੰਨੇ ਪੈਸੇ ਕੋਈ ਸੂਬੇ ਦੀ ਸਰਕਾਰ ਦਿੰਦੀ ਹੁੰਦੀ ਹੈ ਇਹ ਜਾਂਦੇ ਸਰ, ਉਹਦੇ ਤੋਂ ਵੱਧ ਦੇਣੇ ਸ਼ੁਰੂ ਕਰ ਦਿੰਦੇ ਐਨ ਚੋਣਾਂ ਦੇ ਨੇੜੇ ਜਾ ਕੇ ਅਚਾਨਕ ਐਲਾਨ ਕਰਦੇ ਆ, ਤੇ ਅਚਾਨਕ ਐਲਾਨ ਕਰਕੇ ਤੇ ਇਕੱਠੇ ਪੈਸੇ ਜਦੋਂ ਉਹਨਾਂ ਦੇ ਅਕਾਊਂਟ ਤੋਂ ਚੱਲ ਜਾਣਾ ਤੇ ਵੋਟਾਂ ਦਾ ਫਰਕ ਤੇ ਉਹ ਵੀ ਪਾਉਂਦਾ। ਅੱਜ ਤੱਕ ਅਮਰੀਕਾ ਚ ਲਲਾਨੀ ਸਿੰਘ ਏਦਾਂ ਲੱਗਦਾ ਕਿ ਜਿਹੜੀ ਡੈਮੋਕਰੇਸੀ ਆ ਇਹਦੇ ਰੰਗ ਢੰਗ ਨਿਯਮਾਂ ਅਸੂਲਾਂ ਦੀ ਪਾਲਣਾ ਕਰਨੀ। ਅਸੀਂ ਸੋਚਦੇ ਸੀ ਕਿ ਸਾਡੀਆਂ ਸਰਕਾਰਾਂ ਯੂਰਪ ਤੋਂ, ਅਮਰੀਕਾ ਤੋਂ, ਕੈਨੇਡਾ ਤੋਂ, ਇਹਨਾਂ ਤੋਂ ਸਿੱਖਣਗੀਆਂ। ਹੁਣ ਸਾਨੂੰ ਸਮਝਣ ਲੱਗਦੀ ਹੈ ਕਿ ਉਹਨਾਂ ਦੇਸ਼ਾਂ ਵਾਲਿਆਂ ਨੂੰ ਅਸੀਂ ਸਿਖਾਉਣਾ ਸ਼ੁਰੂ ਕਰਤਾ ਕਿ ਜੇ ਰਾਜ ਕਰਨਾ ਜਾਂ ਵੀ ਇੱਕ ਤਰੀਕਾ ਹੁੰਦਾ। ਜਿਹੜੇ ਢੰਗ ਨਾਲ ਡੋਨਲਡ ਟਰੰਪ ਨੇ ਇਹ ਕਹਿਤਾ ਕਿ ਅਗਲੀਆਂ ਚੋਣਾਂ ਚ ਜੇ ਫਲਾਣਾ ਫਲਾਣਾ ਥਾਂ ਸਾਡੀ ਪਾਰਟੀ ਜਿੱਤ ਗਈ ਤੇ $5,000 ਦਿਆਂਗੇ, ਸਾਡੇ ਲੋਕਾਂ ਨੇ ਉਸ $5,000 ਜਿਹੜਾ ਉਹਨੂੰ ਅੱਗੋਂ ਲੱਖਾਂ ਚ ਕਨਵਰਟ ਕਰਕੇ ਕਹਿਤਾ ਕਿ ਇੰਨੇ ਕਿੰਨੇ ਲੱਖ ਰੁਪਇਆ ਦਿਆਂਗੇ। ਹੁਣ ਸਾਡੇ ਬਹੁਤ ਸਾਰੇ ਪੰਜਾਬੀ ਉੱਥੇ ਇਹੋ ਜਿਹੜੇ ਅਜੇ ਵੀ ਹੱਥ ਚ $100 ਆ ਜੇ ਤੇ $100 ਨੀ ਪਹਿਲਾਂ ਉਹਨੂੰ ਭਾਰਤੀ ਕਰੰਸੀ ਚ ਗਿਣਦੇ ਆ ਕਿ ਇਹਦੇ 3,000 ਰੁਪਏ ਬਣ ਗਏ। ਉਹਨਾਂ ਸਾਰਿਆਂ ਦੇ ਉੱਤੇ ਇਹ ਅਸਰ ਜਿਹੜਾ ਪੈਣਾ, ਖਾਸ ਕਰਕੇ ਜਿਹੜੇ ਇਮੀਗ੍ਰਾਂਟਸ ਨੇ ਅੱਡ ਅੱਡ ਦੇਸ਼ਾਂ ਤੋਂ ਆਏ ਹੋਏ ਨੇ, ਕੱਚੇ ਹੋਣ ਪੱਕੇ ਹੋਣ, ਜਿਹੜੇ ਅਜੇ ਤੱਕ ਆਪਣੀ ਮਾਨਸਿਕਤਾ ਚੋਂ ਆਪਣੇ ਪੁਰਾਣੇ ਦੇਸ਼ ਦੀ ਕਰੰਸੀ ਕੱਢ ਨਹੀਂ ਸਕੇ, ਉਸੇ ਢੰਗ ਨਾਲ ਸੋਚਦੇ, ਉਹਨਾਂ ਦੇ ਉੱਤੇ ਡੋਨਲਡ ਟਰੰਪ ਦੇ ਇਸ ਐਲਾਨ ਦਾ ਅਸਰ ਹੋਣਾ ਔਰ ਉਹਨਾਂ ਦੀਆਂ ਵੋਟਾਂ ਟਰੰਪ ਦੇ ਪੱਖ ਵਿੱਚ ਭੁਗਤ ਸਕਦੀਆਂ। ਟਰੰਪ ਨੇ ਬੜਾ ਗਿਣੇ ਮਤਲਬ ਢੰਗ ਨਾਲ ਇੱਕ ਇਹੋ ਜਿਹਾ ਪਤਾ ਖੇਡਿਆ ਜਿਹਦਾ ਜਵਾਬ ਉਹਦੇ ਵਿਰੋਧੀ ਪਾਰਟੀ ਡੈਮੋਕਰੇਟ ਪਾਰਟੀ ਵਾਲਿਆਂ ਕੋਲ ਹੋਊਗਾ, ਮੈਨੂੰ ਅਜੇ ਜਾਪਦਾ ਨੀ, ਬੜਾ ਔਖਾ ਇਹਦਾ ਤੋੜ ਲੱਭਣਾ।
1: ਜੀ ਪਨ ਸਾਹਿਬ, ਇਹ ਯੂਰੋਪੀਅਨ ਦੇਸ਼ਾਂ ਦੀਆਂ ਖਬਰਾਂ ਤੇ ਝਾਤੀ ਮਾਰੀਏ ਤੇ ਮੈਨੋਸਫੇਅਰ ਦੀ ਬੜੀ ਚਰਚਾ ਹੈ, ਕੀ ਚੀਜ਼ ਹੈ ਜੀ ਇਹ?
0: ਮੈਨੋਸਫੀਅਰ ਪਿਛਲੇ ਸਮੇਂ ਚ ਇੱਕ ਨਵਾਂ ਸ਼ਬਦ ਉਭਰਿਆ, ਉਹ ਇਹ ਹੈ ਕਿ ਆਦਮੀਆਂ ਦੀ ਜਿਹੜੀ ਹੈਗੀ ਹੈ ਬਹੁਤਾਤ ਬੋਲਬਾਲ ਮਰਦਾਂ ਦਾ ਜਿਹੜਾ ਉਹਦੇ ਚ ਇੱਕ ਮਾਨਸਿਕਤਾ ਇਹੋ ਜਿਹੀ ਹੁੰਦੀ ਹੈ ਕਿ ਹਰ ਗੱਲ ਹੀ ਮਰਦਾਂ ਦੇ ਪੱਖ ਵਿੱਚ ਤੇ ਔਰਤਾਂ ਦੇ ਖਿਲਾਫ ਸੋਚੀ ਜਾਂਦੀ ਹੈ। ਮੈਂ ਇੱਥੇ ਭਾਰਤ ਵਿੱਚ ਵੇਖਦਾ, ਬਾਕੀਆਂ ਨੂੰ ਛੱਡ ਦਿਓ, ਸਾਡੇ ਮੀਡੀਆ ਉੱਤੇ ਮੈਨੋਸਫੀਅਰ ਦਾ ਅਸਰ, ਜੇ ਕੋਈ ਕੁੜੀ ਆਪਣੇ ਪਤੀ ਨੂੰ ਜਾਂ ਬੁਆਏਫ੍ਰੈਂਡ ਨੂੰ ਜਾਂ ਘਰ ਦੇ ਕਿਸੇ ਚੀਜ਼ ਨੂੰ ਮਾਰ ਦੇਵੇ, ਪੰਜ ਪੰਜ ਛੇ ਛੇ ਮਹੀਨੇ ਉਹਦੀਆਂ ਕਹਾਣੀਆਂ ਮੁੜ ਮੁੜ ਕੇ ਸੁਣਾਈਆਂ ਜਾਂਦੀਆਂ, ਉੱਥੇ ਸਪੈਸ਼ਲ ਐਪੀਸੋਡ ਕੀਤੇ ਜਾਂਦੇ, ਪਰ ਰੋਜ਼ ਹੀ 30-40 ਖ਼ਬਰਾਂ ਇਹੋ ਜਿਹੀਆਂ ਆਉਂਦੀਆਂ, ਕਿਸੇ ਨੇ ਆਪਣੀ ਪਤਨੀ ਮਾਰਤੀ, ਕੱਲੀ ਮਾਰਨੀ ਸੀ, ਟੋਟੇ ਟੋਟੇ ਕਰਕੇ ਫਰਿੱਜ ਚ ਰੱਖਤੀ ਤੇ ਆਖਿਆ ਕਿ ਕੁੱਤਿਆਂ ਨੂੰ ਪਾਉਣੀ, ਉਹਦੀ ਖ਼ਬਰ ਇੱਕ ਦਿਨ ਤੋਂ ਵੱਧ ਨੀ ਚੱਲਦੀ। ਔਰ ਕੱਲ ਹੀ ਖ਼ਬਰ ਆਈ ਹੈ ਸਾਡੇ ਪੰਜਾਬ ਤੋਂ, ਪੱਟੀ ਤਹਿਸੀਲ ਚੋਂ ਕੱਚੇ ਪੱਕੇ ਲਾਗਿਓ ਇੱਕ ਸਹੁਰੇ ਨੇ ਨੌਂ ਮਾਰਤੀ, ਤਰਪਾਲ ਚ ਲਪੇਟ ਕੇ ਰੱਖਤੀ। ਏਦਾਂ ਦੀਆਂ ਖ਼ਬਰਾਂ ਨੇ ਜਿੱਥੇ ਕਿਸੇ ਨੂੰ ਬੁਆਏਫ੍ਰੈਂਡ ਨੇ ਜਾਂ ਲਿਵਿੰਗ ਰਿਲੇਸ਼ਨ ਚ ਜਿਹਦੇ ਨਾਲ ਰਹਿੰਦੀ ਸੀ ਉਹਨੇ ਮਾਰਤਾ ਔਰ ਮਾਰ ਕੇ ਜੰਗਲ ਚ ਜਾ ਕੇ ਕੁੱਤਿਆਂ ਅੱਗੇ ਸੁੱਟਤਾ, ਇਹੋ ਹੀ ਨੀ, ਇਹੋ ਜਿਹੀਆਂ ਖ਼ਬਰਾਂ ਵੀ ਨੇ ਜਿੱਥੇ ਨਾ ਪਤੀ ਨਾ ਬੁਆਏਫ੍ਰੈਂਡ ਕਿਸੇ ਇਹੋ ਜਿਹੇ ਬਦਤਮੀਜ ਨੇ ਕੁੜੀ ਦਾ ਕਤਲ ਕਰਤਾ ਜਿਹੜਾ ਕੁੜੀ ਨੂੰ ਪਸੰਦ ਕਰਦਾ ਸੀ, ਅੱਜ ਤੱਕ ਉਹਨੂੰ ਕਹਿ ਨਹੀਂ ਸੀ ਸਕਿਆ, ਪਰ ਤੁਰਿਆ ਜਾਂਦਿਆਂ ਕੁੜੀ ਨੂੰ ਵੇਖਿਆ ਫਲਾਣੇ ਨਾਲ ਗੱਲਾਂ ਕਰਦੀ ਹੈ ਤੇ ਉਹ ਤੋਂ ਬਰਦਾਸ਼ਤ ਨਹੀਂ ਹੋਇਆ। ਜਿਹੜੀ ਕੁੜੀ ਨਾਲ ਉਹਦਾ ਕੋਈ ਸੰਬੰਧ ਨਹੀਂ, ਸਿਰਫ ਮਨ ਦੇ ਵਿੱਚ ਆਪਣੇ ਚ ਧਾਰੀ ਬੈਠਾ, ਉਸ ਕੁੜੀ ਦਾ ਇੰਨੀ ਗੱਲ ਤੋਂ ਕਤਲ ਕਰਤਾ। ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਹੁੰਦੀਆਂ ਇਹਨਾਂ ਨੂੰ ਸਾਡਾ ਮੀਡੀਆ ਇੱਕ ਦਿਨ ਵਿੱਚ 2 ਜਾਂ 3 ਵਾਰ ਬੁਲੇਟਿਨ ਚ ਲਿਆਉਂਦਾ, ਮੁੜ ਕੇ ਵਸਾ ਦਿੰਦਾ, ਪਰ ਜੇ ਕੁੜੀ ਕੋਈ ਗੱਲ ਕਰ ਦਿੰਦੀ ਹੈ ਉਹ ਕਈ ਕਈ ਹਫ਼ਤੇ ਚੱਲਦੀ ਹੈ ਖਬਰ। ਇਹ ਆ ਮੈਨੋਸਫੀਅਰ। ਇਸੇ ਤਰ੍ਹਾਂ ਬਾਕੀ ਸਮਾਜ ਦੇ ਵਿੱਚ ਸਾਰੀ ਭਾਵਨਾ ਮੈਨੋਸਫੀਅਰ ਦੇਣੀ ਵੱਧਦੀ ਜਾ ਰਹੀ ਹੈ। ਹੁਣ ਯੂਰਪੀ ਦੇਸ਼ਾਂ ਨੇ ਬੱਚਿਆਂ ਦੇ ਸਿਲੇਬਸ ਵਿੱਚ ਮੈਨੋਸਫੀਅਰ ਤੋਂ ਅਵੇਅਰਨੈਸ ਦਾ, ਜਾਗਰਤੀ ਦਾ ਇੱਕ ਨਵਾਂ ਚੈਪਟਰ ਸ਼ੁਰੂ ਕੀਤਾ, ਜਿਹਦੇ ਵਿੱਚ ਉਹਨਾਂ ਨੇ ਇਹ ਸਮਝਾਉਣਾ ਸ਼ੁਰੂ ਕੀਤਾ ਕਿ ਔਰਤਾਂ ਬਾਰੇ ਮਾਨਸਿਕਤਾ ਬਦਲਣੀ ਚਾਹੀਦੀ ਹੈ। ਹੈਰਾਨੀ ਦੀ ਗੱਲ ਇਹ ਕਿ ਜਿਹੜਾ ਯੂਰਪ ਜਿੱਥੇ ਇਹ ਸਮਝਿਆ ਜਾਂਦਾ ਸੀ ਔਰਤਾਂ ਬਾਰੇ ਬਹੁਤ

0: ਜਾਗਰਤੀ ਹੈ, ਬਰਾਬਰੀ ਹੈ, ਉੱਥੇ ਵੀ ਇਹ ਗੱਲ ਆ ਗਈ। ਅਜਿਹਾ 2-3 ਦਿਨ ਪਹਿਲਾਂ ਜਿਹੜਾ ਭਾਰਤ ਦੇ ਸਾਧਾਂ ਨੇ ਉੱਥੇ ਜਾ ਕੇ ਕਹਿਤਾ ਕਿ ਅਸੀਂ ਤਾਂ ਔਰਤ ਦੇ ਮੱਥੇ ਨਹੀਂ ਲੱਗਦੇ, ਤੇ ਐਫਲ ਟਾਵਰ ਦੇ ਪ੍ਰਬੰਧਕਾਂ ਨੂੰ ਆਖਣਾ ਚਾਹੀਦਾ ਸੀ ਕਿ ਤੁਹਾਡੇ ਮੱਥੇ ਫਿਰ ਅਸੀਂ ਨਹੀਂ ਲੱਗਦੇ। ਇਹਨਾਂ ਦੇ ਅੱਗੇ ਝੁੱਕ ਕਿਉਂ ਗਏ? ਉਹਨਾਂ ਨੇ ਆਪਣੀਆਂ ਫੀਮੇਲ ਇੰਪਲਾਈਜ ਨੂੰ ਡਿਊਟੀ ਤੋਂ ਹਟਾ ਕੇ ਉਹਨਾਂ ਨੂੰ ਮੌਕਾ ਕਿਉਂ ਦਿੱਤਾ? ਉੱਥੋਂ ਦੀ ਸੋਸਾਇਟੀ ਚ ਰੋਸ ਹੈ, ਮੈਨੋਸਫੀਅਰ ਹੁੰਦਾ ਤੇ ਨਾ ਹੁੰਦਾ, ਇਹ ਗੱਲ ਨਹੀਂ ਸੀ ਹੋਣੀ। ਇਹਦਾ ਮਤਲਬ ਉੱਥੇ ਵੀ ਮਰਦਾਨਗੀ ਇੰਨੀ ਭਾਰੂ ਹੈ ਕਿ ਔਰਤਾਂ ਨੂੰ ਹਟਾ ਦਿੱਤਾ ਗਿਆ। ਸਵਾਲ ਇਹ ਹੈ ਕਿ ਜਿਹੜੇ ਕਹਿੰਦੇ ਅਸੀਂ ਬ੍ਰਹਮਚਾਰੀ ਸਾਰੀ ਉਮਰ ਔਰਤ ਦੇ ਮੱਥੇ ਨਹੀਂ ਲੱਗਦੇ, ਚਲੋ ਚੰਗੀ ਗੱਲ ਨਹੀਂ ਲੱਗਦੇ ਨਾ ਲੱਗਣ, ਵੈਸੇ ਇਹੋ ਹੀ ਲੋਕ ਸਿਰਜੇ ਇਹਨਾਂ ਦੀ ਪੀੜ੍ਹੀ ਚ ਪਿਛਲਿਆਂ ਚ ਹੁੰਦਾ ਕਿ ਕਿੱਦਾਂ ਪੈਦਾ ਹੁੰਦੇ, ਪੈਦਾ ਤੇ ਔਰਤ ਨਹੀਂ ਹੋਏ ਸਾਰੇ। ਇਹ ਹੁਣ ਜਿਹੜਾ ਮੈਨੋਸਫੀਅਰ ਦਾ ਪ੍ਰਭਾਵ ਹੈ, ਇਹਦੇ ਉਲਟ ਬੱਚਿਆਂ ਨੂੰ ਜਾਗਰਿਤ ਕਰਨ ਵਾਸਤੇ ਯੂਰਪ ਦੇ ਵਿੱਚੋਂ ਨਵੀਂ ਲਹਿਰ ਉੱਠੀ ਆ ਜਿਹੜੀ ਕਿੱਦਾਂ ਦਾ ਪ੍ਰਭਾਵ ਛੱਡਦੀ ਹੈ, ਮੇਰੇ ਖਿਆਲ ਚੰਗਾ ਹੀ ਛੱਡੇਗੀ, ਪਰ ਸਮਾਂ ਦੱਸੇ।
1: ਅੱਜ ਦੇ ਪ੍ਰੋਗਰਾਮ ਦੇ ਵਿੱਚ ਬਸ ਇੰਨਾ ਹੀ, ਪੰਨੂ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਨ ਲਈ।
0: ਜੀ ਬਹੁਤ ਮਿਹਰਬਾਨੀ ਜੀ, ਸ਼ੁਕਰੀਆ।
2: ਕੈਲਗਰੀ ਵਾਸੀਓ, ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਉਹ ਇਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 5876174696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
3: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ। ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
4: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ। ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
3: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ। ਯਾਦ ਰੱਖੋ, ਸੋਨਿਕ ਇੰਸ਼ੋਰੈਂਸ 587-832-1208।
4: ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
3: ਥੱਕ ਗਏ ਆ ਘਰ ਲੱਭ ਲੱਭ ਕੇ। ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
4: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ। ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ।
3: ਕਰ ਲਿਆ ਜੀ ਨੋਟ, ਫੋਨ ਨੰਬਰ 403-618-2112।
4: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ।
3: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
4: ਜੀ ਹਾਂ, ਕੱਲੇ ਘਰ ਨਹੀਂ, ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
1: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ

0: कैलगरी एयरपोर्ट दे नेड़े मर्सिडीज बेंस कंट्री हिल पहुंचो ते सिद्धी गलबात करो गौरव शर्मा दे नाल। पंजाबी, हिंदी, उर्दू जां फिर अंग्रेजी दे विच गलबात करो, गौरव शर्मा तुहानू देणगे वधिया सलाह ते वधिया डील्स। मर्सिडीज बेंस कंट्री हिल्स 70 दे करीब कारां दी डिस्प्ले वाला वड्डा शोरूम। सब दा माण, सब दी चाहत, अपनी सुपनमई कार खरीदने लई गौरव शर्मा नू शोरूम च जाके मिलो जां फिर फोन कर लो 4039036757। मर्सिडीज बेंस कंट्री हिल्स।
1: ਤਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ।
2: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
1: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
2: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ। ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ। ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
1: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ। ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208। ਅਕਾਲ ਫੋਰਨ ਐਕਸਚੇਂਜ।
3: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਕਾਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
4: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ।
3: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445।
5: ਓਹੋ, ਅੱਜ ਫੇਰ ਨੀ ਲੋਡ ਮਿਲਿਆ।
6: ਕੀ ਹੋਇਆ?
5: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
6: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001। ਸੋਨਿਕ ਇੰਸ਼ੋਰੈਂਸ।
2: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
1: ਉਹ ਸਾਰੇ ਡਰਦੇ ਨੀ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ। ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ?
2: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ। ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ।
0: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 4038701790 403-870-1790 ਸਟਾਰ ਮੂਵਿੰਗ।

0: whenever you want it, wherever you are, at the palm of your hands. Listen to FM 94.7 anywhere with the Fairchild Radio app, available now for free on your device's player or app store, connecting you to the community anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: ਜਦੋਂ ਤੁਸੀਂ ਨਵਾਂ ਘਰ ਬਣਾਉਂਦੇ ਹੋ ਤਾਂ ਤੁਸੀਂ ਉਹਨਾਂ ਕਮਿਊਨਿਟੀ ਸਹੂਲਤਾਂ ਲਈ ਉਡੀਕ ਨਹੀਂ ਕਰਨਾ ਚਾਹੁੰਦੇ ਜੋ ਉਸ ਥਾਂ ਨੂੰ ਇੱਕ ਅਸਲੀ ਗੁਆਂਢ ਵਰਗਾ ਅਹਿਸਾਸ ਦਿੰਦੀਆਂ ਨੇ ਨਾਰਥ ਈਸਟ ਕੈਲਗਰੀ ਦੇ ਵਿੱਚ ਹਕਸਲੀ ਏਰੀਆ ਜਿੱਥੇ ਪਹਿਲੇ ਪਰਿਵਾਰਾਂ ਦੇ ਆਉਣ ਤੋਂ ਪਹਿਲਾਂ ਹੀ ਪਾਰਕ ਅਤੇ ਪੈਦਲ ਚੱਲਣ ਵਾਲੇ ਰਸਤੇ ਤਿਆਰ ਨੇ ਸ਼ਾਪਸ ਅਤੇ ਸਕੂਲ ਨੇੜੇ ਹੋਣ ਅਤੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਤੱਕ ਤੇਜ਼ ਪਹੁੰਚ ਦੇ ਨਾਲ ਹਕਸਲੀ ਤੁਹਾਨੂੰ ਜੁੜਿਆ ਰੱਖਦਾ ਬਿਨਾਂ ਜਗ੍ਹਾ ਕੁਦਰਤ ਜਾਂ ਜੀਵਨ ਦੀ ਗੁਣਵੱਤਾ ਦੇ ਨਾਲ ਕੋਈ ਸਮਝੌਤਾ ਕੀਤੇ ਅੱਜ ਹੀ ਹਕਸਲੀ ਦੇ 12 ਸ਼ੋਅ ਹੋਮਸ ਵੇਖੋ ਘਰਾਂ ਦੀ ਕੀਮਤ ਮਿਡ 5 ਲੱਖ ਤੋਂ ਸ਼ੁਰੂ ਵਿਜ਼ਿਟ ਕਰੋ genesisland.com
1: 94.7 FM ਰੇਡੀਓ ਸੁਰਸੰਗਮ ਹਰ ਹਫਤੇ 20 ਘੰਟੇ ਸੁਣੋ ਮੰਡੇ ਟੂ ਫਰਾਈਡੇ ਸ਼ਾਮ 4 ਤੋਂ 5 ਕੁਲਦੀਪ ਸਿੰਘ ਵਿਚਾਰ ਚਰਚਾ ਸ਼ਾਮ 8 ਤੋਂ 9 ਜਤਿੰਦਰ ਪੰਨੂ ਰੇਡੀਓ ਸੁਰਸੰਗਮ.ca ਫੋਨ 403-585-0910 ਰੇਡੀਓ ਸੁਰਸੰਗਮ
3: The following program speaks to the South Asian community, uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰ ਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ

0: ਐਡ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ ਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਕਾਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੂਜਾ 5871321208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
1: मर्सिडीज कार खरीदना चाहते हो ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
2: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ 'ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
1: ਮਰਸੀਡੀਜ਼ ਬੈਂਸ ਕੰਟਰੀ ਹਿਲਸ
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
4: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ ਥੈਂਕ ਯੂ
0: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 'ਤੇ ਸੰਪਰਕ ਕਰੋ
2: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ 'ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
3: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
2: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
3: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
2: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
3: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
2: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
3: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868
0: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696
5: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
3: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ

0: ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗ੍ਰੋਸਰੀ ਸਟੋਰ।
1: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
0: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗ੍ਰੋਸਰੀ ਸਟੋਰ।
1: ਤੁਹਾਡੀ ਗ੍ਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
0: ਸਾਂਝਾ ਪੰਜਾਬ ਗ੍ਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟ ਵਿੰਡ ਡਰਾਈਵ,
1: ਦੂਜੀ ਲੋਕੇਸ਼ਨ 117-7771-80 ਐਵੇਨਿਊ,
0: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
1: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
0: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ,
1: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
0: ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
1: 403-835-2222।
0: ਰੇਡੀਓ ਸੁਰਸੰਗਮ 94.7 FM ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਜੀ। ਅੱਜ ਦਿਨ ਸ਼ੁੱਕਰਵਾਰ, ਸਤੰਬਰ ਮਹੀਨੇ ਦੀ 11 ਤਰੀਕ ਸੰਨ 2026, ਹੁਣ ਤੋਂ ਲੈ ਕੇ 5 ਵਜੇ ਤੱਕ ਮੇਰਾ ਅਤੇ ਆਪ ਜੀ ਦਾ ਸਾਥ ਰਹੇਗਾ। 5 ਵਜੇ ਸ਼ਾਨ ਅਲੀ ਜੀ ਪ੍ਰੋਗਰਾਮ ਪੇਸ਼ ਕਰਨਗੇ, 8 ਵਜੇ ਇੱਕ ਵਿਸ਼ੇਸ਼ ਪ੍ਰੋਗਰਾਮ ਆਪ ਜੀ ਦੀ ਨਜ਼ਰ ਕੀਤਾ ਜਾਵੇਗਾ, ਅਤੇ 9 ਵਜੇ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਇਹ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ ਅਤੇ ਉਹਨਾਂ ਦਾ ਵੇਰਵਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਹਮੇਸ਼ਾ ਦੀ ਤਰ੍ਹਾਂ ਮੌਸਮ, ਖਬਰਾਂ, ਮਾਰਕੀਟ, ਸਾਰੀ ਗੱਲਬਾਤ ਆਪ ਜੀ ਨਾਲ ਸਾਂਝੀ ਕਰਾਂਗੇ। ਸ਼ੁਰੂਆਤ ਮੌਸਮ ਦੇ ਹਵਾਲੇ ਨਾਲ ਕਰਦੇ ਹਾਂ ਜੀ। ਇਸ ਵੇਲੇ 12 ਡਿਗਰੀ ਸੈਲਸੀਅਸ, ਕੱਲ੍ਹ ਤੋਂ ਕੁਝ ਮੌਸਮ ਦੇ ਮਿਜਾਜ ਦੇ ਵਿੱਚ ਕਦੇ ਧੁੱਪ, ਕਦੇ ਬੱਦਲਵਾਈ, ਕਦੇ ਹਲਕੀ ਫੁਲਕੀ ਬਾਰਿਸ਼, ਇਸੇ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ। ਰਾਤ ਨੂੰ 4 ਡਿਗਰੀ ਸੈਲਸੀਅਸ, ਕੱਲ੍ਹ ਨੂੰ 11 ਅਤੇ ਘੱਟ ਤੋਂ ਘੱਟ 4, ਫਿਰ ਉਸ ਤੋਂ ਅਗਲੇ ਦਿਨ ਵੀ 11 ਅਤੇ 6। ਸੋ ਮੌਸਮ ਹੌਲੀ ਹੌਲੀ ਦਿਨ ਦਾ ਸਿੰਗਲ ਡਿਜਿਟ ਦੇ ਵਿੱਚ ਪਰਤ ਰਿਹਾ ਹੈ ਅਤੇ ਇਹ ਮੌਸਮ ਬਦਲਦਾ ਰਹੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਵੀ। ਸਤੰਬਰ ਮਹੀਨੇ ਦੇ ਅੱਧ ਨੂੰ ਪਹੁੰਚ ਰਹੇ ਹਾਂ ਜੀ, ਅਤੇ ਅਜੇ ਵੀ ਜੇ ਤੁਸੀਂ ਰੂਰਲ ਖੇਤਰ ਵੱਲ ਨੂੰ ਜਾਓ ਤਾਂ ਅਜੇ ਬਹੁਤ ਸਾਰੀਆਂ ਫਸਲਾਂ ਦੀ ਕਟਾਈ ਅਜੇ ਬਕਾਇਆ ਪਈ ਹੈ। ਕਿਸਾਨ ਆਪਣੀਆਂ ਫਸਲਾਂ ਸਾਰੇ ਸਾਂਭ ਲੈਣ ਅਤੇ ਇਹ ਮੌਸਮ ਅਸੀਂ ਸਹਿਰ ਖੈਰ ਦੁਆਈ ਕਰ ਸਕਦੇ ਹਾਂ। ਕੁਦਰਤ ਦੇ ਰੰਗ ਨੇ, ਨੇਚਰ ਨੇ ਆਪਣਾ ਕਈ ਵਾਰੀ ਰੂਪ ਵਿਖਾਉਣਾ ਹੁੰਦਾ। ਸਾਡੇ ਮਿੱਤਰ ਕੈਲਗਰੀ ਵਾਸੀ ਹਰਬੰਸ ਸਿੰਘ ਬੁੱਟਰ ਹੋਣਾ ਨੇ ਕੁਝ ਦਿਨ ਪਹਿਲਾਂ ਇੱਕ ਪੋਸਟ ਪਾਈ ਸੀ, ਜਿਸ ਵਿੱਚ ਉਹਨਾਂ ਜ਼ਿਕਰ ਕੀਤਾ ਕਿ ਕਈ ਸਾਲ ਪਹਿਲਾਂ ਸਤੰਬਰ ਮਹੀਨੇ ਦੀ 10 ਤਰੀਕ ਨੂੰ ਮੌਸਮ ਕਿਸ ਤਰ੍ਹਾਂ ਦਾ ਸੀ। ਕੈਲਗਰੀ ਵਿੱਚ ਭਾਰੀ ਬਰਫ਼ਬਾਰੀ ਹੋਈ ਸੀ 2014 ਦੇ ਆਸ ਪਾਸ ਦੀ ਗੱਲ, ਅਤੇ ਉਹ ਫੋਟੋਆਂ ਕੁਛ ਫੋਟੋ ਉਹਨਾਂ ਨੇ ਸ਼ੇਅਰ ਕੀਤੀ ਸੀ। ਅਤੇ ਫੋਟੋ ਵੱਲ ਦੇਖ ਕੇ ਅਤੇ ਜਦੋਂ ਅਸੀਂ ਫਸਲਾਂ ਵੱਲ ਦੇਖਦੇ ਹਾਂ, ਜਦੋਂ ਰੂਰਲ ਵੱਲ ਨੂੰ ਤੁਸੀਂ ਨਿਕਲੋ, ਜ਼ਰੂਰ ਜਾਣਾ ਚਾਹੀਦਾ। ਇਹ ਦਿਨ ਜਿਹੜੇ ਨੇ ਤਕਰੀਬਨ ਜਿਹੜੇ ਨੇ ਇਹਨਾਂ ਦਿਨਾਂ ਦੇ ਵਿੱਚ ਹੀ, ਫਿਰ ਰੂਰਲ ਦੇ ਵਿੱਚ ਵੀ ਜਦੋਂ ਸਨੋਅ ਵਗੈਰਾ ਪੈ ਜਾਂਦੀ ਹੈ ਤਾਂ ਫਿਰ ਕੋਈ ਖਾਸ ਸੀਨ ਤਾਂ ਰਹਿੰਦੇ ਨਹੀਂ ਵੇਖਣ ਵਾਲੇ। ਇਸ ਵੇਲੇ ਕੁਛ ਹੈ, ਅਜੇ ਵੀ ਹਰਿਆਲੀ ਹੈ। ਸੋ ਮੌਸਮ ਦੇ ਰੰਗ ਨੇ ਜੀ, ਇਹ ਵੱਖਰੇ ਵੱਖਰੇ ਨੇ, ਇਹਨਾਂ ਦੇ ਵਿੱਚ ਅਸੀਂ ਜੋ ਰਹੇ ਹਾਂ। ਸੋ ਅਸੀਂ ਅਪਡੇਟ ਦਿੰਦੇ ਰਹਾਂਗੇ ਰੇਡੀਓ ਸਰਸੰਗਮ ਦੇ ਪਲੇਟਫਾਰਮ ਤੋਂ। ਜਿਹੜੀਆਂ ਖਬਰਾਂ ਅਸੀਂ ਸਾਂਝੀਆਂ ਕਰਨੀਆਂ ਨੇ ਉਹਨਾਂ ਵਿੱਚ 9/11 ਦੇ 25 ਸਾਲ ਪੂਰੇ ਹੋਣ 'ਤੇ ਬਹੁਤ ਜਗ੍ਹਾ 'ਤੇ ਸਮਾਗਮ ਹੋ ਰਹੇ ਨੇ, ਅਮਰੀਕਾ ਦੇ ਵਿੱਚ ਵੀ ਅਤੇ ਕੈਨੇਡਾ ਦੇ ਵਿੱਚ ਵੀ ਸਮਾਗਮ ਹੋਏ ਨੇ। ਇਹਨਾਂ ਦੀ ਡਿਟੇਲਡ ਰਿਪੋਰਟ ਆਪ ਜੀ ਨਾਲ ਸਾਂਝੀ ਕਰਾਂਗੇ। ਇਸ ਵੱਡੇ ਅੱਤਵਾਦੀ ਹਮਲੇ ਦੇ ਵਿੱਚ ਹਜ਼ਾਰਾਂ ਜਾਨਾਂ ਗਈਆਂ ਸੀ ਅਤੇ ਉਸ ਤੋਂ ਬਾਅਦ ਵੀ ਜੋ ਵਾਪਰਿਆ ਔਰ ਉਸ ਵਿੱਚ ਵੀ ਇਨਸਾਨੀ ਜਾਨਾਂ ਦਾ ਘਾਣ ਹੀ ਹੋਇਆ, ਅਤੇ ਉਹ ਲੜਾਈ ਅੱਜ ਤੱਕ ਜਾਰੀ ਹੈ। ਉਹ ਜੋ ਖਿੱਚੋਤਾਣ ਹੈ ਉਹ ਚੱਲਦੀ ਰਹੇਗੀ। ਲੇਕਿਨ ਕੁਝ ਸਾਡੀਆਂ ਆਪਣੀਆਂ ਸਹੇੜੀਆਂ ਹੋਈਆਂ ਮੁਸ਼ਕਲਾਂ ਨੇ, ਜਿਸ ਦੇ ਨਾਲ ਅਸੀਂ ਆਪ ਵੀ ਬਦਨਾਮ ਹੁੰਦੇ ਹਾਂ, ਭਾਈਚਾਰਾ ਵੀ ਬਦਨਾਮ ਹੁੰਦਾ ਹੈ, ਅਤੇ ਓਵਰਆਲ ਜਿਸ ਤਰ੍ਹਾਂ ਦੀ ਸਥਿਤੀ ਉਪਜੀ ਹੋਈ ਹੈ, ਜਿਸ ਤਰ੍ਹਾਂ ਦੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਜਿਹੜੀ ਕੱਲ੍ਹ ਪੋਸਟ ਇੱਕ ਆਈ ਸੀ, ਉਸ ਤੋਂ ਤੁਰੰਤ ਬਾਅਦ ਅਗਲੇ ਦਿਨ ਕੈਲਗਰੀ ਪੁਲਿਸ ਵੱਲੋਂ ਜੋ ਨੋਟਿਸ ਜਾਰੀ ਕੀਤਾ ਗਿਆ, ਜੋ ਜਾਣਕਾਰੀ ਦਿੱਤੀ ਗਈ, ਉਸ ਵਿੱਚ 2 ਕੈਲਗਰੀ ਵਾਸੀ, ਇੱਕ ਲੜਕਾ 21 ਸਾਲਾਂ ਦਾ ਅਤੇ 23 ਸਾਲਾਂ ਦੀ ਜਿਹੜੀ ਹੈ ਉਹ ਲੜਕੀ ਇੱਕ, ਇਹ ਪੰਜਾਬੀ, ਇਹਨਾਂ ਦੀਆਂ ਫੋਟੋਆਂ ਲੱਗੀਆਂ ਨੇ। ਦਸਤਾਰ ਵਾਲਾ ਲੜਕਾ ਹੈ ਜੀ, ਲੜਕੀ ਹੈ। ਇਹਨਾਂ ਨੂੰ ਕੈਲਗਰੀ ਵਿੱਚ ਗ੍ਰਿਫਤਾਰ ਕੀਤਾ ਗਿਆ। ਕਿ WhatsApp ਦੇ ਜ਼ਰੀਏ ਇਹ

ਦੀਆਂ ਰਿਪੋਰਟ ਸਾਹਮਣੇ ਆ ਰਹੀਆਂ ਨੇ ਉੱਥੋਂ ਜ਼ਾਹਿਰ ਹੈ ਕਿ ਇਸੇ ਤਰ੍ਹਾਂ ਦੀ ਕਹਾਣੀ ਬਣਦੀ ਨਜ਼ਰ ਆ ਰਹੀ ਹੈ। ਖੈਰ ਇੱਕ ਪਾਸੇ ਤਾਂ ਅਸੀਂ ਸਰਕਾਰਾਂ ਨੂੰ ਬੇਨਤੀਆਂ ਕਰ ਰਹੇ ਹਾਂ ਕਿ ਹੱਥ ਹੌਲਾ ਰੱਖਿਆ ਜਾਵੇ, ਲੇਕਿਨ ਦੂਸਰੇ ਪਾਸੇ ਆਹ ਖਬਰਾਂ ਜਿਹੜੀਆਂ ਨੇ ਸਾਨੂੰ ਖਿੱਚ ਕੇ ਬਹੁਤ ਦੂਰ ਪਿੱਛੇ ਲੈ ਜਾਂਦੀਆਂ ਨੇ। ਅੱਗੇ ਜਿਹੜੀ ਖਬਰਾਂ ਨੇ ਜਿਹੜੀਆਂ ਅਸੀਂ ਅੱਜ ਦੇ ਪ੍ਰੋਗਰਾਮ ਵਿੱਚ ਸ਼ੇਅਰ ਕਰਨੀਆਂ ਨੇ, ਇਸ ਵਿੱਚ ਕੈਨੇਡਾ ਵਾਲੇ ਆਪਣੀ ਫੌਜ ਦੀ ਬਣਤਰ ਵਿੱਚ ਬਹੁਤ ਵੱਡਾ ਬਦਲਾਅ ਕਰ ਰਹੇ ਨੇ ਅਤੇ ਫੌਜ ਨੂੰ ਖੇਤਰੀ ਆਧਾਰ ਦੀ ਬਜਾਏ ਇੱਕ ਡਿਊਟੀ ਸਪੈਸੀਫਿਕ ਵਾਲੇ ਡਿਵੀਜ਼ਨਾਂ ਵਿੱਚ ਵੰਡਿਆ ਜਾ ਰਿਹਾ ਹੈ ਤਾਂ ਕਿ ਕੈਨੇਡਾ ਦੀ ਫੌਜ ਨੂੰ ਮਜ਼ਬੂਤ, ਚੁਸਤ ਅਤੇ ਲੀਥਲ, ਜਿਹਨੂੰ ਘਾਤਕ ਕਹਿ ਲਓ ਕਿ ਉਹ ਬਣਾਇਆ ਜਾ ਸਕੇ। ਸੋ ਇਹ ਜਿਹੜਾ ਨਵਾਂ ਇੱਕ ਸਿਸਟਮ ਜੋ ਕੈਨੇਡਾ ਦੇ ਵਿੱਚ ਫੌਜ ਨੂੰ ਵੱਡਾ ਬਣਾਉਣ ਲਈ ਅਤੇ ਬਿਹਤਰ ਬਣਾਉਣ ਲਈ ਕੀਤਾ ਜਾ ਰਿਹਾ ਉਹਦੇ ਬਾਰੇ ਗੱਲਬਾਤ ਕਰਾਂਗੇ। ਕੈਨੇਡਾ ਅਤੇ ਯੂ ਐੱਸ ਏ ਦਰਮਿਆਨ ਭਾਵੇਂ ਕਿ ਇਹ ਟ੍ਰੇਡ ਵਾਰ ਦਾ ਰੌਲਾ ਬਹੁਤ ਜ਼ਿਆਦਾ ਵਧਿਆ ਹੋਇਆ, ਪਰ ਕੈਨੇਡਾ ਯੂ ਐੱਸ ਟ੍ਰੇਡ ਮਿਨਿਸਟਰ ਡੋਮਿਨਿਕ ਲਿਬਲੈਂਕ ਕਹਿੰਦੇ ਨੇ ਕਿ ਇਸ ਵੇਲੇ ਅਸੀਂ ਦੋਵਾਂ ਦੇਸ਼ਾਂ ਵਿੱਚ ਜਿਹੜੀ ਗੱਲਬਾਤ ਹੈ ਉਹ ਟ੍ਰੇਡ ਨੈਗੋਸ਼ੀਏਸ਼ਨ ਦੇ ਵਿੱਚ ਨਹੀਂ ਹੈ, ਪਰ ਯੂ ਐੱਸ ਅਫੀਸ਼ਲਸ ਜਿਹੜੇ ਨੇ ਦੋਵਾਂ ਸਾਈਡਾਂ 'ਤੇ ਉਹ ਅਜੇ ਵੀ ਗੱਲਬਾਤ ਕਰ ਰਹੇ ਨੇ ਅਤੇ ਦੋਵਾਂ ਦੇਸ਼ਾਂ ਵਿਚਕਾਰ ਸਫ਼ਰ ਜਿਹੜਾ ਹੈ, ਜੋ ਟਰੈਵਲ ਹੈ, ਕੈਨੇਡੀਅਨ ਖਾਸ ਤੌਰ 'ਤੇ ਟਰੈਵਲ ਕਰਦੇ ਨੇ, ਜਦੋਂ ਡੋਨਲਡ ਟਰੰਪ ਬਣੇ ਨੇ ਇੱਕਦਮ ਉਸ ਵਿੱਚ ਗਿਰਾਵਟ ਆਈ। ਫਿਰ ਜਦੋਂ ਉਸ ਨੂੰ, ਕਿਉਂਕਿ ਉਸ ਤੋਂ ਪਿਛਲੇ ਸਾਲਾਂ ਨਾਲ ਅੰਕੜਿਆਂ ਨੂੰ ਕੰਪੈਰੀਜ਼ਨ ਕੀਤਾ ਜਾ ਰਿਹਾ ਸੀ ਕਿ 2025 ਵਿੱਚ ਟਰੰਪ ਬਣਦੇ ਨੇ, 2024 ਦੇ ਜਾਂ 23 ਦੇ ਅੰਕੜਿਆਂ ਨਾਲ ਜਦੋਂ ਕੰਪੈਰੀਜ਼ਨ ਕਰਦੇ ਤਾਂ ਸਾਨੂੰ ਘਾਟ ਨਜ਼ਰ ਆਉਂਦੀ ਸੀ, ਲੇਕਿਨ ਜਦੋਂ 25 ਦੇ ਅੰਕੜਿਆਂ ਨੂੰ 26 ਨਾਲ ਕੰਪੇਅਰ ਕੀਤਾ ਗਿਆ ਤਾਂ ਫਿਰ ਸਾਨੂੰ ਲੱਗਾ ਕਿ ਨਹੀਂ, ਥੋੜ੍ਹਾ ਜਿਹਾ ਬਿਹਤਰ ਵੀ ਹੋ ਰਹੀ ਹੈ। ਅਤੇ ਇਸ ਵੇਲੇ ਅਗਸਤ ਮਹੀਨੇ ਦੌਰਾਨ ਜਿਹੜਾ ਵੀ ਜਿਹੜੇ ਅੰਕੜੇ ਆਏ ਨੇ ਕੁਛ ਇਸ ਤਰ੍ਹਾਂ ਹੈ ਨੇ, ਵਪਾਰਕ ਗੱਲਬਾਤ ਜਦੋਂ ਰੁਕੀ ਹੈ ਉਸ ਤੋਂ ਪਹਿਲਾਂ, ਬਾਅਦ ਵਿੱਚ ਨਹੀਂ ਉਸ ਤੋਂ ਪਹਿਲਾਂ ਤੱਕ ਇਹ ਜਿਹੜਾ ਟਰੈਵਲ ਹੈ ਵੱਧ ਰਿਹਾ ਸੀ। ਸੋ ਇਹਦੇ ਬਾਰੇ ਗੱਲਬਾਤ ਕਰਾਂਗੇ। ਬੈਂਕ ਆਫ ਮੋਂਟਰੀਅਲ ਦੀ ਇੱਕ ਨਵੀਂ ਰਿਪੋਰਟ ਹੈ ਜਿਸ ਵਿੱਚ ਘਰਾਂ ਦੀ ਮਾਰਕੀਟ ਹਾਊਸਿੰਗ ਅਫੋਰਡੇਬਿਲਟੀ ਨੂੰ ਲੈ ਕੇ ਕਹਿੰਦੇ ਕਿ ਸੁਧਾਰ ਹੋਇਆ ਅਤੇ ਉਹ ਅੱਗੇ ਕੀ ਭਵਿੱਖਬਾਣੀ ਕਰਦੇ ਨੇ, ਬੜੀ ਵੱਡੀ ਭਵਿੱਖਬਾਣੀ ਹੈ ਬੈਂਕ ਆਫ ਮੋਂਟਰੀਅਲ ਦੀ, ਉਹ ਸਾਂਝੀ ਕਰਾਂਗੇ। ਦੁਨੀਆ ਭਰ ਦੇ ਵਿੱਚ ਜੀਓ ਪੋਲੀਟੀਕਲ ਰਿਸਕ ਜਿਹੜੇ ਹੈਗੇ ਨੇ ਜੀ, ਉਹਨਾਂ ਦੇ ਚੱਲਦਿਆਂ ਹੋਣ ਦੇ ਬਾਵਜੂਦ ਜੋ ਗੈਸ ਦੀਆਂ ਕੀਮਤਾਂ ਨੇ ਉਹ ਘਟਣ ਦੇ ਆਸਾਰ ਬਣ ਰਹੇ ਨੇ, ਇਹ ਵੀ ਖਬਰ ਹੈ। ਅਲਬਰਟਾ ਸਰਕਾਰ ਵੱਲੋਂ $4 million ਖਰਚ ਕੇ ਐਡ ਕੰਪੇਨ ਜਿਹੜੀ ਹੈ ਚਲਾਈ ਜਾਵੇਗੀ ਕਿ ਰੈਫਰੈਂਡਮ ਸੈਪਰੇਸ਼ਨ ਦਾ ਜਿਹੜਾ ਰੈਫਰੈਂਡਮ ਹੈ ਉਹ ਕੀ ਹੈ, ਅਤੇ ਇਹਦੇ ਵਿੱਚ ਲੋਕਾਂ ਨੂੰ ਕਿਹਾ ਜਾਵੇਗਾ ਕਿ ਵੋਟ ਜਿਹੜੀ ਹੈ ਉਹ ਕੈਨੇਡਾ ਦੇ ਵਿੱਚ ਰਹਿਣ ਲਈ ਹੀ ਕਰਵਾਈ ਜਾਵੇ, ਵੋਟ ਕੈਨੇਡਾ ਦੇ ਨਾਲ ਰਹਿਣ ਲਈ ਹੀ ਪਾਈ ਜਾਵੇ। ਖਬਰਾਂ ਸਾਡੇ ਕੋਲ ਹੋਰ ਵੀ ਹੈਗੇ ਨੇ ਅਤੇ ਜੋ ਪ੍ਰੋਗਰਾਮ ਵਿੱਚ ਅੱਗੇ ਚੱਲ ਕੇ ਸਾਂਝੀ ਕਰਾਂਗੇ ਅਗਰ ਸਮਾਂ ਹੋਇਆ, ਅਤੇ ਮਾਰਕੀਟ ਦੀ ਗੱਲਬਾਤ ਵੀ ਕਰਾਂਗੇ। ਇਸ ਪ੍ਰੋਗਰਾਮ ਦੇ ਸਪੋਂਸਰ ਹਨ ਜੀ ਸੋਨਿਕ ਇੰਸ਼ੋਰੈਂਸ, ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਅਤੇ ਬੈਸਟ ਰੇਟ ਲੈਣ ਲਈ ਸੋਨਿਕ ਅਤੇ ਮਾਨਸ ਪਹੁਜਾ ਨੂੰ ਯਾਦ ਰੱਖੋ। ਅਗਰ ਤੁਸੀਂ ਓਨਰ ਓਪਰੇਟਰ ਹੋ ਟਰੱਕਾਂ ਦੀ ਆਪਣੀ ਕੰਪਨੀ ਹੈ ਤਾਂ ਸੋਨਿਕ ਅਤੇ ਮਾਨਸ ਪਹੁਜਾ ਤੁਹਾਨੂੰ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਅਤੇ ਬੈਸਟ ਰੇਟ ਦੇਣ ਦਾ ਦਾਅਵਾ ਕਰਦੇ ਨੇ। ਫੋਨ ਨੰਬਰ ਹੈ ਜੀ 587-832-1200 ਸੋਨਿਕ ਇੰਸ਼ੋਰੈਂਸ। ਵਾਈ ਵਾਈ ਸੀ ਹੋਮ ਕੇਅਰ, ਅਗਰ ਤੁਹਾਡੇ ਘਰ ਵਿੱਚ ਬਜ਼ੁਰਗ ਹਨ ਜਿਨ੍ਹਾਂ ਨੂੰ ਸਾਂਭ ਸੰਭਾਲ ਦੀ ਲੋੜ ਹੈ ਤਾਂ ਵਾਈ ਵਾਈ ਸੀ ਹੋਮ ਕੇਅਰ ਦੇ ਵੀਰਪਾਲ ਕੌਰ ਡਾਕਟਰ ਨਾਲ ਸੰਪਰਕ ਕਰੋ। ਇਹਨਾਂ ਦੀ ਕੰਪਨੀ ਵਾਈ ਵਾਈ ਸੀ ਹੋਮ ਕੇਅਰ ਤੁਹਾਡੇ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਕਰੇਗੀ ਅਤੇ ਬਿੱਲ ਸਿੱਧਾ ਸਰਕਾਰ ਨੂੰ ਭੇਜਿਆ ਜਾਵੇਗਾ। ਆਪਣੀ ਬੋਲੀ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸੇਵਾਵਾਂ ਵਾਸਤੇ ਵੀਰਪਾਲ ਕੌਰ ਨੂੰ 825-760-983 'ਤੇ ਕਾਲ ਕਰ ਲਓ। ਓਐਸਏ ਸਮਾਈਲ ਮੈਡੀਕਲ ਨਾਰਥ ਈਸਟ ਕੈਲਗਰੀ ਦੇ ਸਨਰਜ ਏਰੀਆ ਵਿੱਚ ਖੁੱਲ੍ਹ ਗਿਆ ਓਐਸਏ ਸਮਾਈਲ ਮੈਡੀਕਲ। ਇਹਨਾਂ ਕੋਲ ਐਕਸਪਰਟ ਡਾਕਟਰਾਂ ਦੀ ਟੀਮ ਹੈ, ਅਪੁਆਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ, ਨਵੇਂ ਪੇਸ਼ੈਂਟ ਵੀ ਲੈ ਜਾ ਰਹੇ ਨੇ। ਹਫ਼ਤੇ ਦੇ 6 ਦਿਨ ਇਹ ਕਲੀਨਿਕ ਖੁੱਲ੍ਹਦਾ, ਤੁਸੀਂ ਮਾਹਿਰ ਡਾਕਟਰ ਕੋਲੋਂ ਆਪਣਾ ਇਲਾਜ ਕਰਵਾ ਸਕਦੇ ਹੋ। ਫੋਨ 587-617-4496। ਪੰਜਾਬ ਇੰਸ਼ੋਰੈਂਸ, ਅਗਰ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਚਾਹੀਦੀਆਂ ਨੇ ਤਾਂ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨਾਲ ਸੰਪਰਕ ਕਰ ਲਓ। ਲਾਈਫ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਮੋਰਗੇਜ ਇੰਸ਼ੋਰੈਂਸ, ਇਹ ਅਗਰ ਤੁਸੀਂ ਲੈਣੀ ਹੈ ਤਾਂ ਫੋਨ ਨੰਬਰ 403-400-4-3500 'ਤੇ ਕੰਟੈਕਟ ਕਰੋ। ਪੰਜਾਬ ਇੰਸ਼ੋਰੈਂਸ। ਮਦਰ ਇੰਡੀਆ ਰੈਸਟੋਰੈਂਟ, ਡਰਾਈਨ ਇਨ ਟੇਕ ਆਊਟ ਡਿਲੀਵਰੀ, ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ, ਇੱਥੋਂ 24 ਘੰਟੇ 7 ਦਿਨ ਖੁੱਲ੍ਹਦਾ ਹੈ ਜੀ, ਅਤੇ ਬੈਠ ਕੇ ਖਾਣਾ ਹੋਵੇ ਜਾਂ ਲੈ ਕੇ ਆਉਣਾ ਹੋਵੇ।

نمبر نوٹ کرو 403-936-77-77 ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਪਿਕਸਲ ਫੋਟੋ ਸਟੂਡੀਓ ਜਿੱਥੇ ਸਿਰਫ $7 ਵਿੱਚ ਪਾਸਪੋਰਟ ਫੋਟੋ ਤਿਆਰ ਕੀਤੀ ਜਾਂਦੀ ਹੈ ਪਿਕਸਲ ਫੋਟੋ ਸਟੂਡੀਓ ਤੋਂ ਤੁਸੀਂ ਕਿਸੇ ਕੰਟਰੀ ਦੀ ਪਾਸਪੋਰਟ OCI US ਵੀਜ਼ਾ ਜਾਂ ਕਿਸੇ ਕਿਸਮ ਦੀ ਗਵਰਨਮੈਂਟ ਆਈ ਡੀ ਦੀ ਫੋਟੋ ਸਿਰਫ $7 ਵਿੱਚ ਬਣਾ ਸਕਦੇ ਹੋ ਟੋਪ ਕੁਆਲਿਟੀ ਦੇ ਘੱਟ ਰੇਟ ਸਵਾਨਾ ਬਾਜ਼ਾਰ ਵਿੱਚ ਪਿਕਸਲ ਫੋਟੋ ਸਟੂਡੀਓ ਤੋਂ ਫੈਮਿਲੀ ਫੋਟੋ ਬੇਬੀ ਫੋਟੋ ਬਿਜ਼ਨਸ ਪੋਰਟਰੇਟ ਵੀ ਬਣਵਾ ਸਕਦੇ ਹੋ ਫੋਟੋ ਪ੍ਰਿੰਟਿੰਗ ਵੀ ਵਧੀਆ ਕੁਆਲਿਟੀ ਵਿੱਚ ਕਰਦੇ ਨੇ 403-947-0060 ਪਿਕਸਲ ਫੋਟੋ ਸਟੂਡੀਓ ਖਬਰਾਂ ਤੇ ਝਾਤੀ ਮਾਰਨ ਤੋਂ ਪਹਿਲਾਂ ਜਿਹੜਾ ਮਾਰਕੀਟ ਦੀ ਗੱਲ ਕਰ ਲੈਂਦੇ ਹਾਂ ਕੱਚੇ ਤੇਲ ਦੀਆਂ ਕੀਮਤਾਂ ਜੋ ਹੈਵੀ ਆਇਲ ਹੈ ਜੀ WTI ਕਰੂਡ ਆਇਲ ਹੈ ਉਹ $100 ਪਰ ਬੈਰਲ ਤੇ ਟ੍ਰੇਡ ਤਕਰੀਬਨ ਇਸ ਵੇਲੇ ਹੋ ਰਿਹਾ ਜੀ ਬ੍ਰੈਂਟ ਕਰੂਡ ਹੈ ਜੀ $104-5 ਪਰ ਬੈਰਲ ਤੇ ਟ੍ਰੇਡ ਹੋ ਰਿਹਾ ਇੱਕ ਅਮਰੀਕਨ ਡਾਲਰ ਦੇ ਮੁਕਾਬਲੇ ਅੱਜ ਤੁਹਾਨੂੰ ਮਿਲਣਗੇ ਜੀ $1.38 ਕੈਨੇਡੀਅਨ ਤੇ ਇੱਕ ਕੈਨੇਡੀਅਨ ਦੇ ਤੁਹਾਨੂੰ ਮਿਲਣਗੇ ਜੀ 72 ਸੈਂਟ ਅਮਰੀਕਨ ਇੱਕ ਅਮਰੀਕਨ ਦੇ ਤੁਹਾਨੂੰ 95.58 ਰੁਪਏ ਜਿਹੜੇ ਇੰਡੀਆ ਦੇ ਅਤੇ ਇੱਕ ਕੈਨੇਡੀਅਨ ਦੇ ਤੁਹਾਨੂੰ $68.92 68 ਰੁਪਏ 92 ਪੈਸੇ ਜਿਹੜੇ ਨੇ ਉਹ ਮਿਲ ਸਕਦੇ ਨੇ ਜੀ ਖਬਰਾਂ 'ਤੇ ਝਾਤ ਮਾਰਦੇ ਹਾਂ ਅੱਜ ਸਤੰਬਰ ਮਹੀਨੇ ਦੀ 11 ਤਰੀਕ ਹੈ ਅਤੇ 25 ਸਾਲ ਹੋ ਗਏ ਨੇ ਪੂਰੇ ਅਮਰੀਕਾ ਵਿੱਚ 11 ਸਤੰਬਰ 2001 ਨੂੰ ਅੱਤਵਾਦੀ ਹਮਲੇ ਹੋਏ ਸਨ ਅਤੇ ਇਹਨਾਂ ਦੇ 25 ਸਾਲ ਪੂਰੇ ਹੋਣ 'ਤੇ ਕੈਨੇਡਾ ਅਤੇ ਅਮਰੀਕਾ ਵਿੱਚ ਅਤੇ ਹੋਰ ਕਈ ਜਗ੍ਹਾ 'ਤੇ ਵਿਸ਼ੇਸ਼ ਸਮਾਗਮ ਆਯੋਜਿਤ ਕੀਤੇ ਜਾ ਰਹੇ ਨੇ ਪੀੜਤਾਂ ਨੂੰ ਯਾਦ ਕੀਤਾ ਗਿਆ ਹੈ ਇਹਨਾਂ ਸਮਾਗਮਾਂ ਦੇ ਵਿੱਚ ਪ੍ਰੈਜੀਡੈਂਟ ਡੋਨਲਡ ਟਰੰਪ ਅਤੇ ਸਾਬਕਾ ਅਮਰੀਕੀ ਰਾਸ਼ਟਰਪਤੀਆਂ ਸਮੇਤ ਕਈ ਵੱਡੀਆਂ ਸ਼ਖਸੀਅਤਾਂ ਨੇ ਹਿੱਸਾ ਲਿਆ ਜੀ ਪੈਂਟਾਗਨ ਦੇ ਵਿੱਚ ਵੀ ਇੱਕ ਜਹਾਜ਼ ਵੱਜਿਆ ਸੀ ਜਿੱਥੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਵਰਜੀਨੀਆ ਦੇ ਅਰਲਿੰਗਟਨ ਵਿੱਚ ਸਥਿਤ ਪੈਂਟਾਗਨ ਵਿਖੇ ਹਮਲੇ ਦੀ 25ਵੀਂ ਵਰ੍ਹੇਗੰਢ ਮੌਕੇ ਰੱਖੇ ਸਮਾਗਮਾਂ ਦੇ ਵਿੱਚ ਹਿੱਸਾ ਲਿਆ ਪੀੜਤਾਂ ਦੇ ਪਰਿਵਾਰਾਂ ਨੂੰ ਵੀ ਮਿਲੇ ਅਤੇ ਇਹ ਕਿਹਾ ਸੰਬੋਧਨ ਕੀਤਾ ਉਹਨਾਂ ਨੂੰ ਕਿ ਅਮਰੀਕਾ ਕਦੇ ਭੁੱਲੇਗਾ ਨਹੀਂ ਅਤੇ ਉਹਨਾਂ ਨਾਲ ਅਮਰੀਕਾ ਦੇ ਸੈਕਟਰੀ ਆਫ ਵਾਰ ਪੀਟ ਹੈਗਸੈਥ ਵੀ ਸਨ ਅਤੇ ਉਹਨਾਂ ਨੇ ਜੋ ਇਰਾਨ ਦੇ ਵਿੱਚ ਜਾਂ ਮਿਡਲ ਈਸਟ ਦੇ ਵਿੱਚ ਜੋ ਹੋ ਰਿਹਾ ਉਸ ਦਾ ਵੀ ਜ਼ਿਕਰ ਕੀਤਾ ਨਿਊਯਾਰਕ ਦੇ ਵਿੱਚ ਗਰਾਊਂਡ ਜ਼ੀਰੋ ਵਿੱਚ ਵਰਲਡ ਟ੍ਰੇਡ ਸੈਂਟਰ ਦੇ ਸਾਈਟ ਜਿਹੜੀ ਸੀਗੀ ਜੀ ਗਰਾਊਂਡ ਜ਼ੀਰੋ ਜਿਹਨੂੰ ਕਿਹਾ ਜਾਂਦਾ ਉੱਥੇ ਜਿਹੜੇ ਵਿਕਟਮ ਫੈਮਿਲੀਜ਼ ਹੈਗੀਆਂ ਬੱਚੇ ਲੋਕ ਅਤੇ ਹੋਰ ਲੀਡਰਾਂ ਨੇ ਇਕੱਠੇ ਹੋ ਕੇ ਹਮਲੇ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਜੇਡੀ ਵੇਂਸ ਵਾਈਸ ਪ੍ਰੈਜੀਡੈਂਟ ਫਾਰਮਰ ਪ੍ਰੈਜੀਡੈਂਟ ਬਿਲ ਕਲਿੰਟਨ ਜਾਰਜ ਡਬਲਿਊ ਬੁਸ਼ ਬਰਾਕ ਓਬਾਮਾ ਜੋ ਬਾਈਡਨ ਉੱਥੇ ਮੌਜੂਦ ਸਨ ਅਤੇ ਪੀੜਤਾਂ ਦੇ ਨਾਮ ਵੀ ਪੜ੍ਹੇ ਗਏ ਅਤੇ ਮੌਨ ਰੱਖਿਆ ਗਿਆ ਅਤੇ ਕਾਨੂੰਨੀ ਲੜਾਈ ਜਿਹੜੀ ਹੈ 911 ਫੈਮਿਲੀਜ਼ ਯੂਨਾਈਟਿਡ ਦੀ ਨੈਸ਼ਨਲ ਚੇਅਰ ਟੈਰੀ ਸਟਰਾਡਾ ਨੇ ਆਪਣੇ ਜਿਹੜਾ ਹੈ ਹਸਬੈਂਡ ਦਾ ਨਾਮ ਪੜ੍ਹ ਕੇ ਅਮਰੀਕੀ ਸਰਕਾਰਾਂ ਦੀ ਕ੍ਰਿਟੀਸਿਜ਼ਮ ਵੀ ਉਹਨਾਂ ਨੇ ਕੀਤਾ ਉਹ ਕਹਿੰਦੇ ਕਿ ਪਿਛਲੇ 25 ਸਾਲਾਂ ਵਿੱਚ ਪ੍ਰਸ਼ਾਸਨਾਂ ਨੇ 2001 ਦੇ ਹਮਲਿਆਂ ਵਿੱਚ ਸਾਊਦੀ ਅਰਬ ਦੀ ਭੂਮਿਕਾ ਨੂੰ ਲੈ ਕੇ ਇਨਸਾਫ਼ ਦਿਵਾਉਣ ਦੀ ਥਾਂ 'ਤੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਸੋ ਖਿਚਾਈ ਵੀ ਹੋਈ ਹੈ ਜੀ ਕੈਨੇਡਾ ਵਿੱਚ ਵੀ ਪ੍ਰੋਗਰਾਮ ਹੋਏ ਨੇ ਕੈਨੇਡਾ ਵਾਲਿਆਂ ਦੇ ਜਿਹੜਾ ਹੈ ਇੱਕ ਵੱਖਰੀ ਜਿਹੀ ਜਗ੍ਹਾ 'ਤੇ ਪ੍ਰੋਗਰਾਮ ਜਿਹੜਾ ਹੈ ਉਹ ਰੱਖਿਆ ਨਿਊਫਾਊਂਡਲੈਂਡ ਦਾ ਇੱਕ ਛੋਟਾ ਜਿਹਾ ਸ਼ਹਿਰ ਹੈ ਗੈਂਡਰ ਗੈਂਡਰ ਸ਼ਹਿਰ ਦੇ ਵਿੱਚ 911 ਦੇ ਹਮਲਿਆਂ ਨੂੰ ਯਾਦ ਕਰਦੇ ਹੋਏ ਇਸ ਇਤਿਹਾਸਿਕ ਦਿਨ ਦੀ ਯਾਦ ਦੇ ਵਿੱਚ ਇੱਕ ਪ੍ਰੋਗਰਾਮ ਰੱਖਿਆ ਗਿਆ ਸਟੇਲ ਕਮਿਊਨਿਟੀ ਸੈਂਟਰ ਦੇ ਵਿੱਚ ਇਹ ਪ੍ਰੋਗਰਾਮ ਸੀ ਅਤੇ ਅੱਜ ਦੁਪਹਿਰੇ ਸਟੇਲ ਕਮਿਊਨਿਟੀ ਸੈਂਟਰ ਦੇ ਵਿੱਚ ਇਹ ਪ੍ਰੋਗਰਾਮ ਹੋਇਆ ਅਤੇ ਇੱਥੇ ਪ੍ਰੋਗਰਾਮ ਹੋਰ ਹੋਇਆ ਜਿਹੜਾ ਇਸ ਵਿੱਚ ਹਜ਼ਾਰਾਂ ਦੀ ਗਿਣਤੀ ਲੋਕਲ ਅਤੇ 9/11 ਦੇ ਅਟੈਕਸ ਦੇ ਵਿੱਚ ਜਿਹੜੇ ਇੱਥੇ ਪੈਸੇਂਜਰ ਫਸ ਗਏ ਸੀਗੇ ਉਹਨਾਂ ਨੂੰ ਉਹਨਾਂ ਦੀ ਵੀ ਸ਼ਮੂਲੀਅਤ ਸੀ ਅਤੇ ਇਹ ਜਿਹੜੇ ਲੋਕ ਨੇ ਅਸਲ ਵਿੱਚ ਕਹਾਣੀ ਇਹ ਹੈ ਇਸ ਸ਼ਹਿਰ ਵਿੱਚ ਕਰਨ ਦਾ ਮਕਸਦ ਇਹ ਹੈ ਕਿ ਪਲੇਨ ਪੀਪਲ ਪਲੇਨ ਜਿਵੇਂ ਐਰੋਪਲੇਨ ਹੁੰਦਾ ਹੈ ਪਲੇਨ ਪੀਪਲ ਅਤੇ ਉਹਨਾਂ ਨੂੰ ਕਿਹਾ ਜਾਂਦਾ ਕਿ ਇੱਥੇ ਇਸ ਏਅਰਪੋਰਟ 'ਤੇ ਇੱਕ ਛੋਟੀ ਜਿਹੀ ਛੋਟਾ ਜਿਹਾ ਸ਼ਹਿਰ ਹੈ ਨਿਊਫਾਊਂਡਲੈਂਡ ਦੇ ਵਿੱਚ ਛੋਟੀ ਜਿਹੀ ਏਅਰਪੋਰਟ ਹੈ ਅਤੇ ਹੋਇਆ ਇਹ ਕਿ 11 ਸਤੰਬਰ 2001 ਨੂੰ ਜਦੋਂ ਅਮਰੀਕਾ ਦੇ ਵਿੱਚ ਇਸ ਤਰ੍ਹਾਂ ਹਮਲੇ ਹੋਏ ਅਤੇ ਅਮਰੀਕਨ ਆਪਣੇ ਏਅਰ ਸਪੇਸ ਜਿਹੜੀ ਹੈ ਬੰਦ ਕਰ ਦਿੱਤੀ ਗਈ ਅਤੇ ਇਹ ਛੋਟੇ ਜਿਹੇ ਏਅਰਪੋਰਟ 'ਤੇ 38 ਜਹਾਜ਼ ਜਿਹੜੇ ਸੀ ਐਮਰਜੈਂਸੀ ਤੌਰ 'ਤੇ ਐਮਰਜੈਂਸੀ ਲੈਂਡਿੰਗ ਉਹਨਾਂ ਦੀ ਗੈਂਡਰ ਏਅਰਪੋਰਟ 'ਤੇ ਕਰਵਾਈ ਗਈ ਅਤੇ 38 ਜਹਾਜ਼ਾਂ ਦੇ ਵਿੱਚ 6,500 ਤੋਂ ਵੱਧ

ਪੈਸੇਂਜਰ ਸੀਗੇ ਤੇ ਉਸ ਵੇਲੇ ਇਸ ਸ਼ਹਿਰ ਦੇ ਵਿੱਚ ਇੰਨਾ ਸਿਸਟਮ ਨਹੀਂ ਸੀ, ਪ੍ਰਬੰਧ ਨਹੀਂ ਸੀ ਉਹਨਾਂ ਨੂੰ ਸਾਂਭਣ ਦਾ, ਲੇਕਿਨ ਇਸ ਸ਼ਹਿਰ ਦੇ ਵਾਸੀਆਂ ਨੇ ਦਰਵਾਜ਼ੇ ਖੋਲ੍ਹੇ ਲੋਕਾਂ ਲਈ ਅਤੇ ਇਹਨਾਂ ਸਾਰੇ ਲੋਕਾਂ ਨੂੰ ਆਪਣੇ ਘਰਾਂ ਦੇ ਵਿੱਚ ਰੱਖਿਆ ਅਤੇ ਪਰਿਵਾਰਾਂ ਵਾਂਗ ਗਲੇ ਲਾਇਆ। ਸੋ ਇਸ ਮੌਕੇ 'ਤੇ ਪਾਰਸੀ ਫਾਰਵੈਲ ਅਤੇ ਨਿਊ ਫਾਊਂਡਲੈਂਡ ਦੀ ਲੇਡੀ ਸਪੈਸ਼ਲ ਜਿਹੜੇ ਕੁਛ ਰਿਪ੍ਰਜੈਂਟੇਟਿਵ ਹੈਗੇ ਨੇ ਉਹਨਾਂ ਨੇ ਸਪੀਚ ਦਿੱਤੀ। ਉਹਨਾਂ ਨੇ ਕਿਹਾ ਕਿ ਭਾਵੇਂ ਦੁਨੀਆ ਲਈ ਹਨੇਰੇ ਭਰਿਆ ਦਿਨ ਸੀ, ਪਰ ਗੈਂਡਰ ਸ਼ਹਿਰ ਨੇ ਇੱਕ ਹਮਦਰਦੀ ਦੀ ਮਿਸਾਲ ਕਾਇਮ ਕੀਤੀ ਜੋ ਅੱਜ ਵੀ ਚਮਕ ਰਹੀ ਹੈ, ਰੋਸ਼ਨੀ ਦੇ ਰਹੀ ਹੈ। ਕਈ ਸਾਬਕਾ ਯਾਤਰੀ ਵੀ ਜਿਹੜੇ ਇੱਥੇ ਉਦੋਂ ਫਸ ਗਏ ਸੀ ਉਹ ਇੱਥੇ ਪਹੁੰਚੇ, ਅਤੇ ਸਿਆਸੀ ਪਿਛੋਕੜ ਜਾਂ ਸਿਆਸੀ ਵਾਰ ਜੋ ਟਰੇਡ ਵਾਰ ਜਿਹੜੀ ਚੱਲ ਰਹੀ ਹੈ ਇਸ ਤੋਂ ਉੱਪਰ ਉੱਠ ਕੇ ਅਮਰੀਕੀ ਜਿਹੜੇ ਅੰਬੈਸਡਰ ਨੇ ਜੀ ਕੈਨੇਡਾ ਦੇ ਵਿੱਚ ਪੀਟ ਹੋਐਕਸਟਰਾ, ਉਹ ਇੱਥੇ ਪਹੁੰਚੇ। ਹੋਐਕਸਟਰਾ ਦੀ ਜਿਹੜੀ ਇੱਥੇ ਮੌਜੂਦਗੀ ਸੀ ਉਸ ਵਿੱਚ ਮੌਜੂਦਾ ਇੰਟਰਨੈਸ਼ਨਲ ਜਿਹੜਾ ਟਰੇਡ ਜੋ ਵੀ ਸਟ੍ਰੈਸ ਚੱਲ ਰਿਹਾ ਹੈ ਉਹਦੇ ਬਾਵਜੂਦ ਸੁਨੇਹਾ ਇਹ ਉੱਥੇ ਦਿੱਤਾ ਗਿਆ ਕਿ ਇਹ ਜਿਹੜੀ ਮਿੱਤਰਤਾ ਅਤੇ ਭਾਈਚਾਰਾ ਇਹ ਜਿਹੜਾ ਹੁੰਦਾ ਨਾ ਜੀ ਇਹ ਸਿਆਸਤ ਤੋਂ ਬਹੁਤ ਉੱਪਰ ਹੁੰਦਾ। ਸੋ ਇਸ ਦਿਨ ਦੇ ਸੰਬੰਧ ਦੇ ਵਿੱਚ ਇਹ ਜਿਹੜੇ ਸਮਾਗਮ ਰੱਖੇ ਗਏ ਨੇ ਜੀ, ਇਹਨਾਂ ਦੇ ਵਿੱਚ 9/11 ਅਜੇ ਜਿਹੜੇ ਸਾਡੀ ਉਮਰ ਵਰਗ ਦੇ ਨੇ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਹੋਵੇਗਾ ਕਿ ਜਿਵੇਂ ਕੱਲ੍ਹ ਦੀਆਂ ਗੱਲਾਂ ਹੋਣ, ਪਰ ਇਹ ਹੋਇਆ ਜੀ, ਅੱਖਾਂ ਦੇ ਸਾਹਮਣੇ ਹੋਇਆ ਬਹੁਤ ਸਾਰੇ ਲੋਕਾਂ ਦੇ। ਸੋ ਇਹ ਜਿਹੜਾ ਅੱਜ ਦੇ ਦਿਨ ਦੇ ਵਿੱਚ ਜਿੱਥੇ ਜਿੱਥੇ ਸ਼ਰਧਾਂਜਲੀ ਸਮਾਗਮ ਰੱਖੇ ਗਏ ਜੀ, ਅਸੀਂ ਵੀ ਯਾਦ ਕਰਦੇ ਹਾਂ ਸਾਰਿਆਂ ਨੂੰ। ਅਤੇ ਉਸ ਤੋਂ ਬਾਅਦ ਜੋ 9/11 ਤੋਂ ਬਾਅਦ ਦੁਨੀਆ ਦੇ ਵਿੱਚ ਅਫਗਾਨਿਸਤਾਨ, ਇਰਾਕ ਜਾਂ ਹੋਰਨਾਂ ਹਿੱਸਿਆਂ ਦੇ ਵਿੱਚ ਜੋ ਜੋ ਜਿਸ ਤਰ੍ਹਾਂ ਹੋਇਆ, ਅਤੇ ਇਸ ਵੱਡੇ ਹਾਦਸੇ ਤੋਂ ਬਾਅਦ ਹਜ਼ਾਰਾਂ ਲੋਕਾਂ ਨੂੰ, ਲੱਖਾਂ ਲੋਕਾਂ ਨੂੰ ਹੋਰ ਜਾਨਾਂ ਗਵਾਉਣੀਆਂ ਪਈਆਂ, ਉਹ ਇੱਕ ਇਤਿਹਾਸ ਹੈ ਆਪਣੇ ਆਪ ਦੇ ਵਿੱਚ, ਸਬਕ ਹੈ। ਦੁਨੀਆ ਬਦਲ ਗਈ ਇਸ 9/11 ਦੇ ਹਮਲੇ ਤੋਂ ਬਾਅਦ ਇਸ ਤਰੀਕੇ ਨਾਲ ਕਿ ਹਵਾਈ ਸਫ਼ਰ ਜਿਹੜਾ ਸੀ ਉਸ ਵਿੱਚ ਜੋ ਸਿਕਿਉਰਿਟੀ ਅੱਜ ਕੱਲ੍ਹ ਹੈ ਇੰਨੀ ਜ਼ਿਆਦਾ ਇੰਪੋਰਟੈਂਟ ਹੋ ਗਈ ਹੈ, ਉਸ ਵਿੱਚ ਨਿੱਤ ਨਵੇਂ ਬਦਲਾਅ ਆ ਰਹੇ ਨੇ, ਅਤੇ ਸਿਕਿਉਰਿਟੀ ਨੂੰ ਇੰਨੀ ਇੰਪੋਰਟੈਂਸ ਦਿੱਤੀ ਜਾਂਦੀ ਹੈ ਕਿ ਜਿਸ ਨਾਲ ਸਾਰੇ ਖਰਚੇ ਵੱਧ ਗਏ। ਤੁਹਾਡੀ ਟਰੈਵਲਿੰਗ ਜਿਹੜੀ ਸੀ ਬੇਸਿਕਲੀ ਏਅਰ ਟਰੈਵਲ ਜਿਹੜਾ ਸੀ ਉਹ ਬਹੁਤ ਬਦਲ ਗਿਆ ਉਸ ਤੋਂ ਬਾਅਦ, ਬਹੁਤ ਉਸ ਤੋਂ ਪਹਿਲਾਂ ਵੱਖਰਾ ਸੀ ਅਤੇ ਟੋਟਲੀ ਬਿਲਕੁਲ ਚੇਂਜ ਹੋ ਗਿਆ। ਅਤੇ ਛੋਟੀ ਛੋਟੀ ਚੀਜ਼ਾਂ 'ਤੇ ਤੁਹਾਨੂੰ ਪਾਣੀ ਦੀ ਬੋਤਲ ਤੱਕ ਜਿਹੜੀ ਛੋਟੀ ਆ ਨਾਲ ਨਹੀਂ ਲਿਜਾਣ ਦਿੱਤੀ ਜਾਂਦੀ, ਬਹੁਤ ਕੁਛ ਚੇਂਜ ਹੋਇਆ ਜੀ। ਸੋ ਉਹ ਸਾਡੇ ਸਾਹਮਣੇ ਆ ਸਾਰਾ ਕੁਛ, ਜੋ ਪਹਿਲੇ ਸਾਡੇ ਜਿਹੜੇ ਟਰੈਵਲਰ ਨੇ ਉਸ ਤੋਂ ਪਹਿਲਾਂ ਤਾਂ ਜੇ ਉਹਨਾਂ ਨੂੰ ਪੁੱਛਿਆ ਜਾਵੇ ਕਿ ਕਿਸ ਤਰ੍ਹਾਂ ਉਹ ਟਰੈਵਲਿੰਗ ਕਰਦੇ ਸੀ ਅਤੇ ਕਿੰਨਾ ਕੁ ਸੌਖਾ ਸੀ ਅਤੇ ਬਾਅਦ ਵਿੱਚ ਕਿਸ ਤਰ੍ਹਾਂ ਦਾ ਹੋਇਆ, ਉਹ ਤੁਹਾਨੂੰ ਫਰਕ ਜ਼ਰੂਰ ਦੱਸਣਗੇ। ਇਹ ਸਾਰਾ ਰੌਲਾ ਗੌਲਾ ਅਤੇ ਇਸ ਦੇ ਚੱਲਦਿਆਂ ਜੋ ਅਸੀਂ ਗੱਲਬਾਤ ਸਾਂਝੀ ਕੀਤੀ ਹੈ ਉਹ ਆਪਣੀ ਜਗ੍ਹਾ 'ਤੇ, ਲੇਕਿਨ ਕੁਛ ਇਹੋ ਜਿਹੀਆਂ ਘਟਨਾਵਾਂ ਨੇ, ਕੁਛ ਆਪਣੀਆਂ ਸਹੇੜੀਆਂ ਹੋਈਆਂ ਸਮੱਸਿਆਵਾਂ, ਉਹ ਵੀ ਅਸੀਂ ਜ਼ਿਕਰ ਕਰਦੇ ਹਾਂ ਰੋਜ਼ ਰੋਜ਼। ਕੱਲ੍ਹ ਅਸੀਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਖ਼ਬਰ 'ਤੇ ਸਾਰਾ ਦਿਨ ਜਿਹੜਾ ਸੀ ਉਹ ਜ਼ਿਕਰ ਕੀਤਾ ਉਸਨੂੰ ਲੈ ਕੇ, ਅਤੇ ਹਰ ਪਾਸੇ ਇਹੋ ਚਰਚਾ ਸੀ ਕਿ ਇਹ ਬਣਿਆ ਕੀ ਹੈ ਅਤੇ ਕਿਵੇਂ ਜਿਹੜਾ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਪੋਸਟਰ ਜਾਰੀ ਕਰ ਦਿੱਤਾ। ਅਤੇ ਮਾਇਨੋਰਟੀ ਜੋ ਸਾਡੀ ਇੱਕ ਵਿਜ਼ੀਬਲ ਮਾਇਨੋਰਟੀਆਂ ਸੀ, ਸਾਡੀ ਦਿੱਖ ਵੀ ਹੈ, ਅਤੇ ਉਸ 'ਤੇ ਚੱਲਦੇ ਜਿਹੜੇ ਸਾਨੂੰ ਖਤਰੇ ਆਉਣ ਵਾਲੇ ਸਮੇਂ ਦੇ ਵਿੱਚ ਆ ਸਕਦੇ ਨੇ ਉਹਨਾਂ ਨੂੰ ਬਿਲਕੁਲ ਜਿਵੇਂ ਕੋਈ ਅਣਦੇਖਿਆ ਕੀਤਾ ਜਾ ਰਿਹਾ, ਅਤੇ ਉਹ ਚੀਜ਼ਾਂ ਇੱਕ ਪਾਸੇ ਨੇ, ਅਸੀਂ ਆਵਾਜ਼ ਉਠਾ ਸਕਦੇ ਹਾਂ, ਉਹ ਗੱਲ ਕਰ ਸਕਦੇ ਹਾਂ ਅਸੀਂ ਕਿ ਆਹ ਕੰਮ ਨਾ ਕੀਤਾ ਜਾਵੇ ਤਾਂ ਚੰਗਾ। ਕਿਤੇ ਵੀ ਨਸਲਵਾਦ, ਰੇਸਿਜ਼ਮ ਜੋ ਵੀ ਹੈ ਉਸ ਦੇ ਖਿਲਾਫ ਆਵਾਜ਼ ਉਠਾਉਣੀ ਬਣਦੀ ਹੈ। ਪਰ ਦੂਸਰੇ ਪਾਸੇ ਜਿੱਥੇ ਇੱਕ ਕਿਸਮ ਦਾ ਇਹ ਸਾਰਾ ਭਾਈਚਾਰਾ ਇਸ ਸੇਕ ਨੂੰ ਮਹਿਸੂਸ ਕਰ ਰਿਹਾ ਕਿ ਸਾਨੂੰ ਨਿਸ਼ਾਨਾ ਬਣਾਇਆ ਜਾ ਰਿਹਾ, ਅਤੇ ਦੂਸਰੇ ਪਾਸੇ ਸਾਡੀਆਂ ਕੁਛ ਆਪਣੀਆਂ ਹਰਕਤਾਂ ਇਹੋ ਜਿਹੀਆਂ ਨੇ ਜਿਹੜੀਆਂ ਸਵਾਲ ਖੜ੍ਹੇ ਕਰਦੀਆਂ ਨੇ ਕਿ ਅਸੀਂ ਕਿੱਥੇ ਖੜ੍ਹੇ ਹਾਂ, ਅਤੇ ਸਾਡਾ ਯੂਥ ਜਿਹੜਾ ਖਾਸ ਤੌਰ 'ਤੇ ਜੋ ਯੂਥ ਇੰਡੀਆ ਤੋਂ ਆਇਆ, ਜੋ ਉਹਨਾਂ ਨੇ ਚੰਗੀ ਐਜੂਕੇਸ਼ਨ ਲੈਣੀ ਸੀ, ਕੰਮ ਕਰਨਾ ਸੀ, ਫਿਊਚਰ ਬਣਾਉਣਾ ਸੀ, ਜ਼ਿੰਦਗੀਆਂ ਬਣਾਉਣੀਆਂ ਸੀ, ਉਹ ਕਿਵੇਂ ਇੰਨੇ ਵੱਡੇ ਵੱਡੇ ਕੇਸਾਂ ਦੇ ਵਿੱਚ ਉਲਝ ਗਏ, ਕਿਵੇਂ ਐਕਸਟੋਰਸ਼ਨ ਦੇ ਵਿੱਚ, ਚੋਰੀ ਦੇ ਵਿੱਚ, ਫਰੋਡ ਦੇ ਵਿੱਚ, ਮਾਰ ਕੁਟਾਈ ਦੇ ਵਿੱਚ, ਵਾਇਲੈਂਸ ਦੇ ਵਿੱਚ, ਇਹ ਸਾਰੀ ਚੀਜ਼ਾਂ ਦੇ ਵਿੱਚ ਕਿਵੇਂ ਉਲਝ ਗਏ, ਕਿਵੇਂ ਉਹਨਾਂ ਵਿੱਚੋਂ ਕਿੰਨਿਆਂ ਨੂੰ ਜਾਨਾਂ ਗਵਾਉਣ

ਕਈਆਂ ਪੈ ਗਈਆਂ ਕਈਆਂ ਦੇ ਕੈਰੀਅਰ ਖਤਮ ਹੋ ਗਏ ਡਿਪੋਰਟ ਕੀਤੇ ਗਏ ਇਹ ਗਿਣਤੀ ਕੋਈ ਪੰਜ ਦਸ ਵੀਹ ਪੰਜਾਹ ਨਹੀਂ ਰਹੀ ਇਹ ਸੈਂਕੜਿਆਂ ਦੇ ਵਿੱਚ ਹਜ਼ਾਰਾਂ ਦੇ ਵਿੱਚ ਪਹੁੰਚ ਗਈ ਅਤੇ ਭਾਈਚਾਰਾ ਪੰਜਾਬ ਦੀ ਜੇ ਅਸੀਂ ਗੱਲ ਕਰੀਏ ਛੋਟਾ ਜਿਹਾ ਸੂਬਾ ਹੈ ਪੰਜਾਬ ਜਾਂ ਉਸਦੇ ਆਸ ਪਾਸ ਦੇ ਇਲਾਕੇ ਦੇ ਵੀ ਲਾ ਲਓ ਹਰਿਆਣਾ ਵਿੱਚ ਕਰ ਲਓ ਰਾਜਸਥਾਨ ਦੇ ਵੀ ਕਹਿ ਲਓ ਹੋਰ ਆਸੇ ਪਾਸੇ ਦੇ ਗਿਣ ਲਓ ਜਿੱਥੇ ਜਿੱਥੇ ਵੀ ਪੰਜਾਬੀ ਬੋਲਣ ਵਾਲੇ ਨੇ ਜਾਂ ਸਮਝਣ ਵਾਲੇ ਨੇ ਸਿੱਖ ਭਾਈਚਾਰਾ ਜਿਹੜਾ ਜ਼ਿਆਦਾ ਇੱਥੇ ਆਇਆ ਜ਼ਾਹਰਾ ਤੌਰ 'ਤੇ ਸਪੋਟਲਾਈਟ ਦੇ ਵਿੱਚੋਂ ਸਾਰੇ ਆਏ ਇਹ ਸਾਰੀਆਂ ਚੱਲ ਹੀ ਰਹੀਆਂ ਨੇ ਗੱਲਾਂ ਅਤੇ ਨਿੱਤ ਨਵੀਆਂ ਜਿਹੜੀਆਂ ਖਬਰਾਂ ਆ ਰਹੀਆਂ ਨੇ ਜਿਵੇਂ ਐਕਸਟੋਰਸ਼ਨ ਫਰੌਤੀਆਂ ਦਾ ਦੌਰ ਚੱਲਿਆ ਅਤੇ ਚੱਲ ਰਿਹਾ ਵੀ ਹੈ ਜੇ ਥੋੜ੍ਹੀ ਜਿਹੀ ਸ਼ਾਇਦ ਉਸ ਵਿੱਚ ਸਾਨੂੰ ਲੱਗਾ ਹੈ ਕਿ ਥੋੜ੍ਹੀ ਜਿਹੀ ਖੜੋਤ ਆਈ ਹੈ ਪਰ ਕੈਲਗਰੀ ਪੁਲਿਸ ਵੱਲੋਂ ਦਿੱਤੀ ਤਾਜ਼ਾ ਜਾਣਕਾਰੀ ਦੇ ਮੁਤਾਬਕ ਕੈਲਗਰੀ ਪੁਲਿਸ ਨੇ ਇੱਕ ਯੂਥ ਨੂੰ ਚਾਰਜ ਕੀਤਾ ਜਿਹਦੀ ਉਮਰ ਤਾਂ ਬਹੁਤ ਘੱਟ ਹੈ ਅਤੇ ਦੋ ਹੋਰ ਜਿਹੜੇ ਨੇ ਸ਼ੱਕੀ ਉਹਨਾਂ ਨੂੰ ਚਾਰਜ ਕੀਤਾ ਔਰ ਇਹ ਸਾਰੇ ਐਕਸਟੋਰਸ਼ਨ ਸਕੀਮ ਚਲਾਉਣ ਦੇ ਦੋਸ਼ ਨੇ ਇਹਨਾਂ 'ਤੇ ਹੁਣ ਜਿਹੜੀ ਮੈਂ ਪਹਿਲੀ ਗੱਲ ਸਾਂਝੀ ਕੀਤੀ ਹੈ ਉਸ ਨੂੰ ਇਸ ਤਰ੍ਹਾਂ ਨਾ ਇੰਨਾ ਜੋੜਿਆ ਜਾਵੇ ਕਿ ਇਹ ਸਾਬਤ ਹੋ ਚੁੱਕਾ ਹੈ ਕਿ ਇਹ ਕੋਈ ਨਵੇਂ ਆਏ ਹੋਏ ਨੇ ਜਾਂ ਟੈਂਪਰੇਰੀ ਵਰਕਰ ਨੇ ਜਾਂ ਸਟੂਡੈਂਟ ਹੋ ਸਕਦੇ ਨੇ ਕੋਈ ਵੀ ਹੋ ਸਕਦਾ ਜਿੰਨੀ ਦੇਰ ਤੱਕ ਪੁਲਿਸ ਇਸ ਨੂੰ ਕਨਫਰਮ ਨਹੀਂ ਕਰਦੀ ਅਸੀਂ ਉਹ ਗੱਲ ਨਹੀਂ ਕਹਿ ਸਕਦੇ ਲੇਕਿਨ ਜੋ ਪਿਛਲੇ ਦਿਨਾਂ ਦੇ ਵਿੱਚ ਹੋਇਆ ਉਸ ਵਿੱਚੋਂ ਬਹੁਤ ਸਾਰੇ ਕੇਸਾਂ ਵਿੱਚ ਸਾਬਤ ਵੀ ਹੋਇਆ ਜੀ ਪਰ 25 ਮਾਰਚ ਦੀ ਇਹ ਘਟਨਾ ਦੱਸੀ ਜਾਂਦੀ ਹੈ ਐਸੇ ਸਾਲ ਦੀ ਕਹਿੰਦੇ 4:30 ਇੱਕ ਔਰਤ ਨੂੰ ਇੱਕ ਵਟਸਐਪ 'ਤੇ ਮੈਸੇਜ ਆਉਣੇ ਸ਼ੁਰੂ ਹੋ ਗਏ ਪੁਲਿਸ ਨੇ ਕਿਹਾ ਕਿ ਉਹਨਾਂ ਵਟਸਐਪ ਮੈਸੇਜਿਸ ਦੇ ਵਿੱਚ ਪੈਸੇ ਮੰਗੇ ਗਏ ਅਤੇ ਇਹ ਵੀ ਕਿ ਜੋ ਵਿਅਕਤੀ ਉਸ ਤੋਂ ਮੈਸੇਜ ਦੇ ਜ਼ਰੀਏ ਪੈਸੇ ਮੰਗ ਰਿਹਾ ਸੀ ਜਾਂ ਰਹੀ ਸੀ ਉਹ ਮੈਸੇਜ ਕਰਨ ਵਾਲੇ ਦੀ ਵਿਅਕਤੀਗਤ ਅਤੇ ਬਿਜ਼ਨਸ ਜ਼ਿੰਦਗੀ ਬਾਰੇ ਪੂਰਾ ਨਾਮ ਐਡਰੈਸ ਬਿਜ਼ਨਸ ਇਨਫੋਰਮੇਸ਼ਨ ਉਹਦੇ ਫੈਮਿਲੀ ਮੈਂਬਰਾਂ ਦੀ ਜਾਣਕਾਰੀ ਸਭ ਕੁਛ ਜਾਣਦੇ ਸੀ ਐਵਰੀਥਿੰਗ ਕੈਲਗਰੀ ਪੁਲਿਸ ਸਰਵਿਸ ਇਹ ਕਹਿ ਰਹੀ ਹੈ ਅੱਜ ਦੱਸਿਆ ਉਹਨਾਂ ਨੇ ਇਹ 25 ਮਾਰਚ ਦੀ ਘਟਨਾ ਅਤੇ ਇਸ ਵਿੱਚ ਕੰਟੈਕਟ ਜਿਹੜਾ ਕੀਤਾ ਗਿਆ ਵਾਰ ਵਾਰ ਕੀਤਾ ਗਿਆ ਅਤੇ ਧਮਕੀਆਂ ਦਿੱਤੀਆਂ ਗਈਆਂ ਜਿਹੜੀਆਂ ਸੀ ਵਾਇਲੈਂਸ ਦੀਆਂ ਹਿੰਸਾ ਦੀਆਂ ਅਤੇ ਕਹਿੰਦੇ 12 ਘੰਟੇ ਬਾਅਦ ਇਹ ਜਿਹੜੇ ਮੈਸੇਜਿਸ ਆਏ ਇਸ ਮੈਸੇਜ ਤੋਂ 12 ਘੰਟੇ ਬਾਅਦ ਇੱਕ ਸ਼ੱਕੀ ਵੱਲੋਂ ਜਿਹੜੇ ਸੀ ਘਰ ਦੇ ਉੱਪਰ ਵਿਕਟਿਮ ਜਿਹੜਾ ਜਿਹਨੂੰ ਮੈਸੇਜ ਆ ਰਿਹਾ ਸੀ ਉਹਦੇ ਘਰ 'ਤੇ ਗੋਲੀ ਚਲਾਈ ਗਈ ਇਨਵੈਸਟੀਗੇਸ਼ਨ ਤੋਂ ਬਾਅਦ ਜਿਸ ਵਿੱਚ ਸਕਿਉਰਿਟੀ ਫੁਟੇਜ ਜਿਹੜਾ ਸੀ ਅਤੇ ਹੋਰ ਚੀਜ਼ਾਂ ਅਤੇ ਉਹ ਸਾਰਿਆਂ ਦਾ ਹਿਸਾਬ ਕਿਤਾਬ ਲਾ ਕੇ ਕੈਲਗਰੀ ਪੁਲਿਸ ਸਰਵਿਸ ਨੇ ਇੱਕ ਸ਼ੱਕੀ ਗੱਡੀ ਨੂੰ ਜਿਹੜਾ ਸੀ ਉਹ ਆਈਡੈਂਟੀਫਾਈ ਕੀਤਾ ਪਛਾਣ ਕੀਤੀ ਉਸ ਦੀ ਅਤੇ ਕਈ ਸ਼ੱਕੀਆਂ ਦੀ ਵੀ ਪਛਾਣ ਜਿਹੜੀ ਪਛਾਣ ਨਹੀਂ ਜਾਂ ਮਾੜਾ ਜਿਹਾ ਦੇਖਿਆ ਉਹਨਾਂ ਨੇ ਕਿ ਪਤਾ ਲੱਗਾ ਕਿ ਕੁਛ ਹੈ ਫਿਰ ਕੁਛ ਮਹੀਨਿਆਂ ਬਾਅਦ ਜੁਲਾਈ ਮਹੀਨੇ ਦੀ 29 ਤਰੀਕ ਨੂੰ 17 ਸਾਲਾਂ ਦਾ ਇੱਕ ਮੁੰਡਾ ਜਿਹੜਾ ਸੀ ਉਹਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਹ ਕਹਿੰਦੇ ਕਿ ਇਹ ਜਿਹੜਾ ਇਹ ਜਿਹੜੀਆਂ ਧਮਕੀਆਂ ਸੀ ਉਹਦੇ ਜ਼ਰੀਏ ਆ ਰਹੀਆਂ ਸੀ ਅਤੇ ਉਦੋਂ ਚਾਰਜ ਕੀਤਾ ਗਿਆ ਅਤੇ ਇੱਕ ਅਕਾਊਂਟ ਐਕਸਟੋਰਸ਼ਨ ਦਾ ਅਤੇ ਉਸ ਤੋਂ ਬਾਅਦ ਉਸਨੂੰ ਜ਼ਮਾਨਤ 'ਤੇ ਰਿਹਾਅ ਵੀ ਕਰ ਦਿੱਤਾ ਕਿ ਇਹ ਹੁਣ ਅਗਲੀ ਕਹਾਣੀ ਹੈ ਜੀ ਕਿ ਜ਼ਮਾਨਤ 'ਤੇ ਰਿਹਾਅ ਕਰਨ ਵਾਲਾ ਸਿਸਟਮ ਕਿਵੇਂ ਚੱਲ ਰਿਹਾ ਹੁਣ ਫਿਰ ਉਸ ਤੋਂ ਬਾਅਦ ਜਿਹੜੇ ਗ੍ਰਿਫਤਾਰ ਹੋਏ ਜਿਹੜੇ ਬਾਕੀਆਂ ਦੀ ਪਛਾਣ ਹੋਈ ਉਹਨਾਂ ਵਿੱਚ ਕਨੂਰੀਤ ਕੌਰ ਪੰਜਾਬਣ ਕੁੜੀ 23 ਸਾਲਾਂ ਦੀ ਚੈਸਟਰਮੇਅਰ ਦੀ ਹੈ ਉਹਨੂੰ ਚਾਰਜ ਕੀਤਾ ਗਿਆ ਐਕਸਟੋਰਸ਼ਨ ਦੇ ਵਿੱਚ ਜ਼ਮਾਨਤ 'ਤੇ ਉਹਨੂੰ ਵੀ ਰਿਹਾਅ ਕੀਤਾ ਗਿਆ ਅਤੇ 1 ਅਕਤੂਬਰ 2006 ਨੂੰ ਜਿਹੜਾ ਹੈ ਉਸਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤੀਸਰਾ ਜਿਹੜਾ ਹੈ ਜੀ ਉਹ ਕਹਿੰਦੇ ਨੇ ਕਿ ਉਹ ਇੱਕ ਤੀਸਰਾ ਜਿਹੜਾ ਛੱਕੀ ਹੈ ਉਹ ਅਜੇ ਤੱਕ ਲੱਭਾ ਨਹੀਂ ਹੈ ਪੁਲਿਸ ਨੂੰ ਅਤੇ ਉਹ ਹੈ 21 ਸਾਲਾਂ ਦਾ ਤਨਵੀਰ ਸਿੰਘ 'ਤੇ ਪੁਜ਼ੈਸ਼ਨ ਹੈ ਸਟੋਲਨ ਪ੍ਰੋਪਰਟੀ ਦਾ $5,000 ਤੋਂ ਵੱਧ ਦਾ 5'8" ਦਾ ਇਹ ਮੁੰਡਾ ਹੈ ਜੀ 130 ਪਾਊਂਡ ਭਾਰ ਹੈ ਉਹਦੀ ਫੋਟੋ ਜਾਰੀ ਕੀਤੀ ਗਈ ਹੈ ਅਤੇ ਉਹ ਮੁੰਡਾ ਦਸਤਾਰ ਉਸਨੇ ਸਜਾਈ ਹੋਈ ਹੈ ਜੀ ਕਰੂਰੀਤ ਕੌਰ ਜਿਹੜੀ ਕੁੜੀ ਹੈ ਉਸਦੀ ਫੋਟੋ ਵੀ ਜਾਰੀ ਕੀਤੀ ਗਈ ਹੈ ਅਤੇ ਇਹ ਦੋਨਾਂ ਦੀਆਂ ਫੋਟੋ ਜਿਹੜੀਆਂ ਜਾਰੀ ਕੀਤੀਆਂ ਨੇ ਕਿਉਂਕਿ ਜਿਹੜਾ ਪਹਿਲਾਂ ਫੜਿਆ ਸੀਗਾ ਉਹਦੀਆਂ ਫੋਟੋਆਂ ਨਹੀਂ ਜਾਰੀ ਕੀਤੀਆਂ ਗਈਆਂ ਕਿਉਂਕਿ ਯੂਥ ਹੈ ਯੂਥ ਐਕਟ ਦੇ ਤਹਿਤ ਆਉਂਦਾ ਅਤੇ ਉਸਦੀ ਪਛਾਣ ਨਹੀਂ ਜਾਰੀ ਕੀਤੀ ਜਾ ਸਕਦੀ ਓਫੀਸ਼ੀਅਲਸ ਕਹਿੰਦੇ ਨੇ ਅਧਿਕਾਰੀ ਇਹ ਕਹਿੰਦੇ ਨੇ ਕਿ ਇਹ ਨਾਮ ਨੇ ਉਹਨਾਂ ਦੇ ਪਰ ਹੋ ਸਕਦਾ ਹੈ ਕਿ

ਆਮ ਪਬਲਿਕ ਵਿੱਚ ਉਹਨਾਂ ਨੂੰ ਹੋਰ ਨਾਵਾਂ ਨਾਲ ਜਾਣਿਆ ਜਾਂਦਾ ਹੋਵੇ ਸੋ ਉਹਨਾਂ ਦੇ ਹੋਰ ਚਿਹਰੇ ਵੀ ਹੋ ਸਕਦੇ ਨੇ ਕੈਲਗਰੀ ਪੁਲਿਸ ਸਰਵਿਸ ਨੇ ਇਹ ਦੱਸਿਆ ਕਿ ਕੈਲਗਰੀ ਦੇ ਵਿੱਚ 2025 ਦੇ ਅਪ੍ਰੈਲ ਮਹੀਨੇ ਤੋਂ ਲੈ ਕੇ ਹੁਣ ਤੱਕ 51 ਇੰਸੀਡੈਂਟ ਹੋਏ ਨੇ ਤੇ 19 ਜਗ੍ਹਾ ਤੇ 19 ਜਗ੍ਹਾ ਤੇ ਸ਼ੂਟਿੰਗ ਹੋਈ ਹੈ ਐਕਸਟੋਰਸ਼ਨ ਨਾਲ ਸੰਬੰਧਿਤ ਜਿਸ ਵਿੱਚ ਸਸਪੈਕਟ ਵੀ ਤੇ ਵਿਕਟਿਮ ਵੀ ਜਿਹੜੇ ਨੇ ਇਹ ਸਾਰੇ ਇਹਨਾਂ ਦੇ ਇਹਨਾਂ ਤੇ ਨਿਸ਼ਾਨਾ ਲਾਇਆ ਗਿਆ ਤੇ 19 ਲੋਕਾਂ ਨੂੰ ਚਾਰਜ ਕੀਤਾ ਗਿਆ 59 ਓਫੈਂਸ ਇਹਨਾਂ ਤੇ ਲੱਗੇ ਨੇ ਤੇ ਇਨਫੋਰਮੇਸ਼ਨ ਜਿਹੜੀ ਹੈ ਸਿਟੀ ਪੁਲਿਸ ਜਿਹੜੀ ਹੈ ਕੈਲਗਰੀ ਪੁਲਿਸ ਸਰਵਿਸ ਉਹ ਅਜੇ ਵੀ ਇਸ ਬਾਰੇ ਇਕੱਠੀ ਕਰ ਰਹੀ ਹੈ ਸੋ ਬਹੁਤ ਹੀ ਟ੍ਰੈਜਿਕ ਸਟੋਰੀ ਜੇ ਮੈਂ ਇਹਨੂੰ ਇਸ ਤਰ੍ਹਾਂ ਗਿਣਾ ਕਿਉਂਕਿ ਐਕਸਟ੍ਰੋਸ਼ਨ ਰਿਲੇਟਡ ਇਹ ਜਿਹੜੀਆਂ ਘਟਨਾਵਾਂ ਨੇ ਸਿੱਧਾ ਜਿਵੇਂ ਫੋਟੋਆਂ ਲੱਗੀਆਂ ਨੇ ਅੱਜ ਬਿਲਕੁਲ ਇਹ ਜਦੋਂ ਕੈਲਗਰੀ ਪੁਲਿਸ ਸਰਵਿਸ ਨੇ ਜਾਰੀ ਕੀਤੀਆਂ ਤੇ ਇਹ ਕਨੂਰੀਤ ਕੌਰ ਤੇ ਇਹ ਜਿਹੜਾ ਮੁੰਡਾ ਹੈ ਜਿਹੜਾ ਅਜੇ ਫਰਾਰ ਦੱਸਿਆ ਜਾਂਦਾ ਤੇ ਪੁਲਿਸ ਉਸਨੂੰ ਲੱਭ ਰਹੀ ਹੈ ਇਹ ਸ਼ੱਕੀ ਕਹਿ ਕੇ ਇਹਨਾਂ ਦੀਆਂ ਫੋਟੋ ਜਿਹੜੀਆਂ ਲਾਈਆਂ ਗਈਆਂ ਨੇ ਇਹ ਆਪਣੇ ਆਪ ਦੇ ਵਿੱਚ ਬੜੀ ਝਟਕੇ ਵਾਲੀ ਗੱਲ ਹੈ ਭਾਈਚਾਰੇ ਲਈ ਜੀ।

ਅਗਲੀ ਖਬਰ ਜਿਹੜੀ ਹੈ ਜੀ, ਇਸ ਵਿੱਚ ਕੈਨੇਡੀਅਨ ਫੌਜ ਦੇ ਬਾਰੇ ਗੱਲਬਾਤ ਕਰਦੇ ਹਾਂ। ਕਈ ਦਹਾਕਿਆਂ ਤੋਂ ਬਾਅਦ ਕੈਨੇਡਾ ਦੀ ਫੌਜ ਜਿਹੜੀ ਹੈ, ਇਸ ਨੂੰ ਰੀਵੈਂਪ ਕਰਨ ਲਈ, ਇਸ ਨੂੰ ਬਿਹਤਰ ਬਣਾਉਣ ਲਈ, ਮਾਡਰਨਾਈਜ਼ ਕਰਨ ਲਈ ਬੜੇ ਕਦਮ ਚੁੱਕੇ ਜਾ ਰਹੇ ਨੇ। ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਵੱਲੋਂ ਇੱਕ ਜਿਹੜਾ ਐਲਾਨ ਕੀਤਾ ਗਿਆ, ਉਸ ਤਹਿਤ ਫੌਜ ਨੂੰ ਜੀਓਗ੍ਰਾਫਿਕ ਬਣਾਉਣ ਦੀ ਥਾਂ 'ਤੇ ਡਿਊਟੀ ਸਪੈਸੀਫਿਕ ਵਾਲੀਆਂ ਡਿਵੀਜ਼ਨਾਂ ਵਿੱਚ ਵੰਡਿਆ ਗਿਆ, ਤਾਂ ਕਿ ਕੈਨੇਡਾ ਦੀ ਜਿਹੜੀ ਡਿਫੈਂਸ ਹੈ ਉਹਨੂੰ ਹੋਰ ਸਟਰੋਂਗ ਅਤੇ ਏਜਾਇਲ ਅਤੇ ਲੀਥਲ, ਮਜ਼ਬੂਤ, ਚੁਸਤ ਅਤੇ ਘਾਤਕ ਕਹਿ ਲਓ, ਇਸ ਤਰ੍ਹਾਂ ਕਹਿ ਲਓ। ਸੋ ਇਹਦੇ ਵਿੱਚ ਇਹ ਜਿਹੜਾ ਬਦਲਾਅ ਹੈ, ਫਸਟ ਕੈਨੇਡੀਅਨ ਡਿਵੀਜ਼ਨ ਦੇ ਵਿੱਚ ਪਹਿਲਾਂ ਇਹ ਹੋਇਆ, ਐਡਮਿੰਟਨ ਵਿੱਚ ਨਵੇਂ ਫਸਟ ਕੈਨੇਡੀਅਨ ਡਿਵੀਜ਼ਨ ਮਨੂਵਰ ਡਿਵੀਜ਼ਨ ਦਾ ਇੱਕ ਗਠਨ ਕੀਤਾ ਗਿਆ, ਜਿਸ ਦਾ ਮੁੱਖ ਦਫ਼ਤਰ ਵੀ ਐਡਮਿੰਟਨ ਵਿੱਚ ਹੀ ਰੱਖਿਆ ਗਿਆ। ਇਹ ਡਿਵੀਜ਼ਨ ਦੇਸ਼ ਦੀ ਮੁੱਖ ਜਿਹੜੀ ਮੇਨ ਫਾਈਟਿੰਗ ਫੋਰਸ ਹੈ, ਲੜਾਕੂ ਤਾਕਤ ਹੈ ਜਿਹੜੀ, ਉਹ ਬਹੁਤ ਵੱਡੇ ਸੰਕਟ ਜਾਂ ਵੱਡੇ ਪੱਧਰ 'ਤੇ ਹੋਣ ਵਾਲੇ ਲੜਾਕੂ ਓਪਰੇਸ਼ਨਾਂ ਲਈ ਫੌਜ ਨੂੰ ਤੇਜ਼ੀ ਨਾਲ ਤੈਨਾਤ ਕਰਨ ਵਾਸਤੇ ਤਿਆਰ ਰਹੇਗੀ। ਇਹਦੇ ਤਹਿਤ ਫੌਜੀ ਸਮਰੱਥਾ ਜਿਹੜੀ ਹੈ, ਜਿਵੇਂ ਕਿ ਟੈਂਕ ਹੈ, ਹੋਰ ਆਰਮਰ ਗੱਡੀਆਂ ਨੇ, ਆਰਟਿਲਰੀ ਹੈ, ਲਾਈਟ ਇਨਫੈਂਟਰੀ ਹੈ, ਪੈਰਾ ਟਰੂਪਰ ਨੇ ਅਤੇ ਇੰਜੀਨੀਅਰਸ, ਇਹਨਾਂ ਸਾਰਿਆਂ ਨੂੰ ਇੱਕੋ ਛੱਤ ਥੱਲੇ ਇਕੱਠਾ ਕੀਤਾ ਜਾਵੇਗਾ ਜਾਂ ਕੀਤਾ ਗਿਆ। ਪਹਿਲੇ ਜਿਹੜੇ ਇਸ ਨਵੀਂ ਫਸਟ ਕੈਨੇਡੀਅਨ ਡਿਵੀਜ਼ਨ ਦਾ ਪਹਿਲਾ ਕਮਾਂਡਰ ਜਿਹੜਾ ਹੈ, ਉਹ ਮੇਜਰ ਜਨਰਲ ਵੇਡ ਰੁਟਲੈਂਡ ਨੂੰ ਬਣਾਇਆ ਗਿਆ। ਇਹ ਜਿਹੜਾ ਨਵਾਂ ਸਿਸਟਮ ਹੈ ਜੀ, ਥਰਡ ਕੈਨੇਡੀਅਨ ਡਿਵੀਜ਼ਨ ਜਿਹੜੀ ਪਹਿਲਾਂ ਆ ਰਹੀ ਹੈ, ਹਿਸਟੋਰਿਕ ਮੰਨੀ ਜਾਂਦੀ ਹੈ ਅਤੇ ਉਸਨੂੰ ਪਹਿਲੇ ਵਰਲਡ ਵਾਰ ਦੇ ਨਾਲ ਵੀ ਜੋੜਿਆ ਜਾਂਦਾ ਹੈ। ਉਸਨੂੰ ਜਿਹੜਾ ਹੈ ਇੱਕ ਸੰਧਾ ਰਿਟਾਇਰ ਕਰਕੇ ਸਪਲੀਮੈਂਟਰੀ ਆਰਡਰ ਆਫ ਬੈਟਲ ਜਿਹੜਾ ਹੈ ਵਿੱਚ ਪਾ ਦਿੱਤਾ ਗਿਆ। ਸੋ ਇਹਦਾ ਮਤਲਬ ਇਹ ਹੈ ਕਿ ਉਹ ਰੈਜੀਮੈਂਟ ਜਿਹੜੀ ਥਰਡ ਕੈਨੇਡੀਅਨ ਰੈਜੀਮੈਂਟ ਹੈ, ਉਹ ਕਾਗਜ਼ਾਂ ਵਿੱਚ ਤਾਂ ਰਹੇਗੀ, ਪਰ ਫਿਲਹਾਲ ਉਸਨੂੰ ਜਿਹੜਾ ਇਸ ਤਰੀਕੇ ਨਾਲ ਪਾਵਰ ਡਾਊਨ ਇੱਕ ਕਿਸਮ ਦਾ ਕਰ ਦਿੱਤਾ ਗਿਆ, ਤਾਂ ਕਿ ਲੋੜ ਪੈਣ 'ਤੇ ਡਿਊਟੀ 'ਤੇ ਲਿਆਂਦਾ ਜਾ ਸਕੇ। ਹੁਣ ਸਰਕਾਰ ਕੀ ਕਹਿੰਦੀ ਹੈ ਜਾਂ ਫੌਜ ਵੱਲੋਂ ਕੀ ਇਸ ਦਾ ਕਿਹਾ ਗਿਆ, ਮੇਜਰ ਜਨਰਲ ਸਟੀਫਨ ਮੈਸਨ ਅਤੇ ਹੋਰ ਵੱਡੇ ਜਿਹੜੇ ਫੌਜ ਦੇ ਅਧਿਕਾਰੀ ਨੇ, ਉਹ ਕਹਿੰਦੇ ਨੇ ਕਿ ਦੇਸ਼ ਵਿੱਚ ਸੁਰੱਖਿਆ ਨੂੰ ਲੈ ਕੇ ਖਤਰੇ ਨੇ। ਯੂਕਰੇਨ ਦੀ ਜੰਗ ਵਰਗੇ ਹਾਲਾਤਾਂ ਨੂੰ ਦੇਖਦੇ ਹੋਏ ਦੁਨੀਆ ਵਿੱਚ ਵੱਡੇ ਪੱਧਰ 'ਤੇ ਜਿਹੜੇ ਫੌਜੀ ਟਕਰਾਅ ਨੇ ਵਧੇ ਨੇ, ਅਤੇ ਸਾਨੂੰ ਹਜ਼ਾਰਾਂ ਸੈਂਕੜੇ ਫੌਜੀਆਂ ਨੂੰ ਤਾਇਨਾਤ ਕਰਨ ਦੀ ਲੋੜ ਪੈ ਸਕਦੀ ਹੈ। ਅਤੇ ਪਿਛਲੇ ਕਈ ਸਾਲਾਂ ਦੌਰਾਨ ਕੈਨੇਡੀਅਨ ਫੌਜ ਨੇ ਜਿਹੜੀਆਂ ਜਿਹੜੇ ਵਾਰ ਗੇਮਸ ਹੁੰਦੀਆਂ ਜਾਂ ਰਿਹਰਸਲਸ ਹੁੰਦੀਆਂ ਨੇ, ਜੰਗੀ ਅਭਿਆਸ ਜਿਨ੍ਹਾਂ ਨੂੰ ਕਹਿ ਦਿੰਦੇ ਹਾਂ, ਜਾਂ ਏਅਰ ਡਿਫੈਂਸ ਅਤੇ ਕਮਾਂਡ ਕੰਟਰੋਲ ਵਿੱਚ ਕੁਛ ਕਮੀਆਂ ਜਿਹੜੀਆਂ ਮਹਿਸੂਸ ਕੀਤੀਆਂ ਗਈਆਂ, ਅਤੇ ਇਸ ਕਰਕੇ ਪੂਰੇ ਢਾਂਚੇ ਨੂੰ ਬਦਲਣ ਦਾ ਫੈਸਲਾ ਲਿਆ ਗਿਆ। ਹੁਣ ਇਹ ਕਿਵੇਂ ਹੈ ਜੀ, ਤਿੰਨ ਡਿਵੀਜ਼ਨਾਂ ਦੇ ਵਿੱਚ ਕਹਿੰਦੇ ਵੰਡ ਦਿੱਤਾ ਗਿਆ, ਨਵੀਂ ਜਿਹੜੀ ਐਕਸਪੈਰੀਮੈਂਟਲ ਇੱਕ ਯੋਜਨਾ। ਫਸਟ ਕੈਨੇਡੀਅਨ ਡਿਵੀਜ਼ਨ ਇਹ ਐਡਮਿੰਟਨ ਦੇ ਵਿੱਚ, ਵਿਦੇਸ਼ ਦੀਆਂ ਲੜਾਈਆਂ, ਐਮਰਜੈਂਸੀ ਮੋਰਚੇ, ਤੈਨਾਤੀ ਅਤੇ ਮੁੱਖ ਲੜਾਕੂ ਤਾਕਤ ਜਿਹੜੀ ਇੱਥੇ ਹੋਵੇਗੀ, ਫਸਟ ਕੈਨੇਡੀਅਨ ਡਿਵੀਜ਼ਨ। ਸੈਕਿੰਡ ਕੈਨੇਡੀਅਨ ਡਿਵੀਜ਼ਨ ਕਿਊਬੈਕ ਦੇ ਵਿੱਚ ਹੋਵੇਗੀ,

0: ਤੇ ਡੋਮੈਸਟਿਕ ਡਿਫੈਂਸ ਤੇ ਮੋਬਿਲਾਈਜੇਸ਼ਨ ਦੀ ਜ਼ਿੰਮੇਵਾਰੀ ਸਾਰੀ ਦਿੱਤੀ ਜਾਵੇਗੀ। ਕੈਨੇਡੀਅਨ ਆਰਮੀ ਸਪੋਰਟ ਡਿਵੀਜ਼ਨ ਕਿੰਗਸਟਨ ਓਨਟੇਰੀਓ ਦੇ ਵਿੱਚ, ਜਿਸ ਵਿੱਚ ਐਡਮਿਨਿਸਟ੍ਰੇਟਿਵ ਸਪੋਰਟ ਨੂੰ ਸੰਭਾਲਣ ਦਾ ਕੰਮ ਜਿਹੜਾ ਸਾਰਾ ਦਿੱਤਾ ਜਾਵੇਗਾ। ਸੋ ਇਹਦੇ ਵਿੱਚ ਐਡਮਿੰਟਨ ਵਿੱਚ 1000 ਨਵੇਂ ਜਿਹੜੇ ਫੌਜੀ ਨੇ ਉਹਨਾਂ ਦੀ ਆਮਦ ਤੇ ਜਿਹੜੇ ਆ ਹੋਰ ਸੈਨਿਕ ਜਿਹੜੇ ਆ ਇੱਥੇ ਆਉਣਗੇ ਤੇ ਉਹਨਾਂ ਦੇ ਪਰਿਵਾਰਾਂ ਲਈ, ਰਿਹਾਇਸ਼ਾਂ ਲਈ ਤੇ ਹੋਰ ਇਨਫਰਾਸਟ੍ਰਕਚਰ ਕ੍ਰੀਏਟ ਕਰਨ ਲਈ ਲੋਕਲ ਇਕੋਨਮੀ ਤੇ ਇੱਕ ਪੋਜ਼ਿਟਿਵ ਇੰਪੈਕਟ ਜਿਹੜਾ ਦੇਖਿਆ ਜਾ ਰਿਹਾ। ਅਲਬਰਟਾ ਦੇ ਵਿੱਚ ਹੋਰ ਵੀ ਟਿਕਾਣੇ ਹੈਗੇ ਨੇ, ਵੇਨਰਾਈਟ ਹੈ, ਕੋਲਡ ਲੇਕ ਹੈ, ਸਫੀਲਡ ਵਗੈਰਾ ਦੱਸਿਆ ਜਾਂਦਾ। ਇੱਥੇ ਵੀ ਇਨਫਰਾਸਟ੍ਰਕਚਰ ਵੱਡਾ ਕੀਤਾ ਜਾ ਰਿਹਾ ਕਿਉਂਕਿ ਨਾਟੋ ਦੇ ਪੱਧਰ ਤੇ ਅਲਬਰਟਾ ਵਿੱਚ ਮੌਜੂਦ ਸਿਖਲਾਈ ਖੇਤਰ ਅਤੇ ਜ਼ਮੀਨ ਜਿਹੜੀ ਆ ਬਹੁਤ ਜ਼ਿਆਦਾ ਵਧੀਆ ਹੈ। ਸੋ ਬਹੁਤ ਇੰਪਰੂਵਮੈਂਟਸ ਜਿਹੜੀਆਂ ਹਨ ਉਹ ਕੀਤੀਆਂ ਜਾ ਰਹੀਆਂ ਨੇ ਤੇ ਕਾਰਨ ਇਹ ਦੱਸੇ ਜਾ ਰਹੇ ਨੇ ਕਿ ਕੈਨੇਡੀਅਨ ਫੌਜ ਜਿਹੜੀ ਅਫਗਾਨਿਸਤਾਨ ਦੇ ਵਿੱਚ ਸ਼ਾਂਤੀ ਮਿਸ਼ਨ ਲਈ ਪੀਸ ਕੀਪਿੰਗ ਤੱਕ ਹੀ ਸੀਮਤ ਸੀ, ਪਰ ਯੂਕਰੇਨ ਵਰਗੇ ਜਿਹੜੇ ਹਾਲਾਤ ਪੈਦਾ ਹੋਏ ਨੇ ਜਿਸ ਵਿੱਚ ਸੈਂਕੜੇ ਹਜ਼ਾਰਾਂ ਸੈਨਿਕਾਂ ਦੀ ਲੋੜ ਵਾਲੀਆਂ ਵੱਡੀਆਂ ਜੰਗਾਂ ਦਾ ਖਤਰਾ ਪੈਦਾ ਹੋ ਗਿਆ। ਤੇ ਫਿਰ ਕੈਨੇਡਾ ਵਿੱਚ ਡੋਮੈਸਟਿਕ ਲੈਵਲ ਤੇ ਜੋ ਇਨਵਾਇਰਮੈਂਟ ਚੇਂਜ ਹੋ ਰਿਹਾ, ਜੰਗਲਾਂ ਦੀ ਅੱਗ, ਹੜ੍ਹ, ਇਹਨਾਂ ਸਾਰਿਆਂ ਨੇ ਨਜਿੱਠਣ ਲਈ ਐਸੇ ਫੌਜੀ ਢਾਂਚੇ ਦੀ ਲੋੜ ਹੈ ਜਿਹੜੀ ਕਿ ਵਧੀਆ ਹੋਵੇ, ਤੇਜ਼ ਹੋਵੇ ਤੇ ਲੀਥਲ ਹੋਵੇ। ਸੋ ਕੈਨੇਡਾ ਦੇ ਵਿੱਚ ਫੌਜੀ ਤਬਦੀਲੀਆਂ ਵੱਡੇ ਪੱਧਰ ਤੇ।
1: ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪੁਆਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 5876174696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
2: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ, ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
3: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੈ। ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
2: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ, ਸੋਨਿਕ ਇੰਸ਼ੋਰੈਂਸ 587-832-1208।
3: ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
2: ਥੱਕ ਗਏ ਆ ਘਰ ਲੱਭ ਲੱਭ ਕੇ। ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
3: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ, ਕੈਲਗਰੀ ਚ ਨਹੀਂ। ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ।
2: ਕਰ ਲਿਆ ਜੀ ਨੋਟ, ਫੋਨ ਨੰਬਰ 403-618-2112।
3: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ।
2: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
3: ਜੀ ਹਾਂ, ਕੱਲੇ ਘਰ ਨਹੀਂ, ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੋਂ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 4031।

0: 6182112. Arun Kaushal. ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757। ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
1: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ।
2: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
1: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
2: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ? ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
1: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 4036074208 ਅਕਾਲ ਫੋਰਨ ਐਕਸਚੇਂਜ।
3: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਕਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
4: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ।
3: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445।
5: ਓਹੋ, ਅੱਜ ਫੇਰ ਨੀ ਲੋਡ ਮਿਲਿਆ।
6: ਕੀ ਹੋਇਆ?
5: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
6: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
2: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
1: ਉਹ ਸਾਰੇ ਡਰਦੇ ਨਹੀਂ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ। ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ?
2: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ। ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ।
7: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 4038701790 403-870-1790 ਸਟਾਰ ਮੂਵਿੰਗ।
2: ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਜੀ, ਤੇ ਬਾਕੀ ਦੀਆਂ ਖਬਰਾਂ ਵੱਲ ਧਿਆਨ ਅਸੀਂ ਜਰਾ ਕਰਦੇ ਹਾਂ। ਸਭ ਕੁਝ ਚੱਲ ਰਿਹਾ ਹੈ ਬਰਾਬਰ, ਤੇ ਕੈਨੇਡਾ US ਟ੍ਰੇਡ ਮਿਨਿਸਟਰ ਡੋਮਿਨਿਕ ਲੀਬਲੈਂਕ ਕਹਿੰਦੇ ਨੇ ਕਿ ਕੈਨੇਡਾ ਇਸ ਵੇਲੇ ਓਫੀਸ਼ੀਅਲ ਟ੍ਰੇਡ ਨੈਗੋਸੀਏਸ਼ਨ ਦੇ ਨਾਲ ਗੱਲਬਾਤ ਦੇ ਵਿੱਚ ਨਹੀਂ ਹੈ, ਭਾਵੇਂ ਸਰਕਾਰੀ ਤੌਰ 'ਤੇ ਜਿਵੇਂ ਕਿ ਅਧਿਕਾਰਤ ਗੱਲਬਾਤ ਹੁੰਦੀ ਆ ਉਹਦੇ ਵਿੱਚ ਸ਼ਾਮਿਲ ਨਹੀਂ ਹੈ, ਪਰ ਓਫੀਸ਼ੀਅਲ ਜਿਹੜੇ ਨੇ ਦੋਵਾਂ ਦੇਸ਼ਾਂ ਦੇ ਜਿਹੜੇ ਦੋਵੇਂ ਪਾਸੇ ਦੇ ਨੇ ਅਣਅਧਿਕਾਰਤ ਗੱਲਬਾਤ ਅਜੇ ਵੀ ਕਰ ਰਹੇ ਨੇ। 2 ਦਿਨਾਂ ਦੀ ਲਿਬਰਲ ਕੈਬਨਿਟ ਰਿਟਰੀਟ ਜੋ ਬੈਂਫ ਦੇ ਵਿੱਚ ਜੋ ਕੱਲ੍ਹ ਸ਼ੁਰੂ ਹੋਈ ਸੀ ਕਿ ਸਾਰੀ ਕੈਬਨਿਟ ਮੰਤਰੀ ਮੰਡਲ ਬੈਂਫ ਦੇ ਵਿੱਚ ਪਹੁੰਚਿਆ ਹੋਇਆ, ਇਸ ਵਿੱਚ ਟ੍ਰੇਡ ਵਾਰ ਅਤੇ ਯੂਨਾਈਟਿਡ ਸਟੇਟਸ ਬਹੁਤ ਵੱਡਾ ਟੌਪਿਕ ਹੈ, ਅਤੇ ਇਹ ਵੀ ਉਹਨਾਂ ਨੇ ਕਿਹਾ ਇੱਥੇ ਟ੍ਰੇਡ ਮਿਨਿਸਟਰ ਨੇ ਕਿ ਵਾਸ਼ਿੰਗਟਨ ਦੇ ਨਾਲ ਭਾਵ ਅਮਰੀਕਾ ਦੇ ਨਾਲ ਕੋਈ ਗੱਲਬਾਤ ਸਕੈਜੂਲ ਨਹੀਂ ਹੈ, ਕੋਈ ਮਿੱਥੀ ਵੀ ਨਹੀਂ ਹੋਈ ਗੱਲਬਾਤ, ਪਰ US ਟ੍ਰੇਡ ਰਿਪ੍ਰਜੈਂਟੇਟਿਵ ਦੇ ਨਾਲ ਗੱਲਬਾਤ ਜਿਹੜੀ ਜੇਮਿਸਨ ਗ੍ਰੀਡ ਦੇ ਨਾਲ ਅਤੇ US ਕਾਮਰਸ ਸੈਕਟਰੀ ਹੋਵਰਡ

ਲੁੱਟਨਿਕ ਦੇ ਨਾਲ ਗੱਲਬਾਤ ਜਿਹੜੀ ਆ ਉਹ ਵੈਸੇ ਚੱਲ ਰਹੀ ਆ ਤੇ ਡੀਲ ਕਿਵੇਂ ਹੋਵੇਗੀ ਇਸ ਜੇ ਗੱਲ 6 ਮਹੀਨਿਆਂ ਵਿੱਚ ਨਹੀਂ ਚੱਲ ਰਹੀ ਤੇ ਕਈ ਨਵੇਂ ਆਰਡਰ ਪਿਛਲੇ ਦਿਨਾਂ ਵਿੱਚ ਜੋ ਡੋਨਲਡ ਟਰੰਪ ਨੇ ਸਾਈਨ ਕਰ ਦਿੱਤੇ ਨੇ ਉਹ ਕੈਨੇਡਾ ਨੂੰ ਹੋਰ ਜ਼ਿਆਦਾ ਨੁਕਸਾਨ ਪਹੁੰਚਾ ਸਕਦੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਗੱਲ ਕਿਸੇ ਪਾਸੇ ਨਹੀਂ ਲੱਗਦੀ ਖੈਰ ਵਪਾਰਕ ਗੱਲਬਾਤ ਤੇ ਪਹਿਲਾਂ ਜਿਹੜੀ ਚੱਲ ਰਹੀ ਸੀ ਅਧਿਕਾਰਤ ਤੌਰ 'ਤੇ ਲੱਗਦਾ ਸੀ ਕਿ ਸਮਝੌਤਾ ਹੋਇਆ ਕਿ ਹੋਇਆ ਅਤੇ ਇੱਕਦਮ ਗੱਲਬਾਤ ਰੁਕ ਗਈ ਟੁੱਟ ਗਈ ਅਤੇ ਮਾਰਕ ਕਾਰਨੀ ਨੇ ਆਪਣੀ ਟੀਮ ਨੂੰ ਅਮਰੀਕਾ 'ਚੋਂ ਵਾਪਸ ਬੁਲਾ ਲਿਆ ਅਤੇ ਉਸ ਤੋਂ ਪਹਿਲਾਂ ਅਸੀਂ ਪਿਛਲੇ ਤਕਰੀਬਨ ਡੇਢ ਕੁ ਸਾਲ ਤੋਂ ਖ਼ਬਰ ਆਪ ਜੀ ਨਾਲ ਸਾਂਝੀ ਕਰਦੇ ਆ ਰਹੇ ਹਾਂ ਕਿ ਅਮਰੀਕਾ ਵਾਲੇ ਜਿਹੜੇ ਏਅਰ ਟਰੈਵਲ ਅਮਰੀਕਾ ਨੂੰ ਜਾਣ ਵਾਸਤੇ ਜੋ ਕੈਨੇਡੀਅਨਾਂ ਦਾ ਜਾਂ ਏਅਰ ਟਰੈਵਲ ਜਾਂ ਬਾਈ ਰੋਡ ਜਿਹੜੇ ਟ੍ਰਿਪ ਹੁੰਦੇ ਨੇ ਉਹ ਘੱਟਦੇ ਗਏ ਇੱਕ ਸਾਲ ਘੱਟੋ ਘੱਟ ਕਿਉਂਕਿ ਉਹਨਾਂ ਅੰਕੜੇ ਦਾ ਮੁਕਾਬਲਾ 2024 ਨਾਲ ਹੋ ਰਿਹਾ ਸੀ ਫਿਰ ਜਦੋਂ ਤਕਰੀਬਨ ਸਵਾ ਕੁ ਸਾਲ ਹੋ ਗਿਆ ਅਤੇ ਫਿਰ ਥੋੜ੍ਹਾ ਥੋੜ੍ਹਾ ਵਾਧਾ ਦਰਜ ਹੋਣਾ ਸ਼ੁਰੂ ਹੋਇਆ ਅਤੇ ਹੁਣ ਜਿਹੜੀ ਤਾਜ਼ਾ ਗੱਲਬਾਤ ਬ੍ਰੇਕ ਹੋਈ ਹੈ ਜਦੋਂ ਤੋਂ ਗੱਲਬਾਤ ਵਿੱਚ ਰੁਕ ਗਈ ਹੈ ਇਸ ਗੱਲਬਾਤ ਦੇ ਰੁਕਣ ਤੋਂ ਪਹਿਲਾਂ ਵੀ ਵੱਧ ਰਿਹਾ ਸੀ ਇਹ ਨਵੇਂ ਅੰਕੜੇ ਦੱਸਦੇ ਨੇ ਅਗਸਤ ਮਹੀਨੇ ਦੇ ਅੰਕੜੇ ਜਿਹੜੇ ਨੇ ਇਹ ਸੀ ਕਿ ਲਗਾਤਾਰ 5ਵੇਂ ਮਹੀਨੇ ਵਾਧਾ ਦਰਜ ਕੀਤਾ ਗਿਆ ਕੈਨੇਡੀਅਨਾਂ ਦਾ ਅਮਰੀਕਾ ਜਾਣਾ ਰਿਪੋਰਟ ਦੇ ਮੁਤਾਬਕ ਅਗਸਤ ਮਹੀਨੇ ਵਿੱਚ ਕੈਨੇਡੀਅਨਾਂ ਨੇ ਅਮਰੀਕਾ ਤੋਂ 26 ਲੱਖ ਵਾਪਸੀ ਟ੍ਰਿਪ ਜਿਹੜੇ ਰਿਟਰਨ ਟ੍ਰਿਪ ਉਹ ਦਰਜ ਕੀਤੇ ਪਿਛਲੇ ਸਾਲ ਅਗਸਤ ਦੇ ਮੁਕਾਬਲੇ 8% ਜ਼ਿਆਦਾ ਸੀ ਸੋ ਲਗਾਤਾਰ 5ਵਾਂ ਮਹੀਨਾ ਸੀ ਜਦੋਂ ਇਹ ਕੰਮ ਵਧਿਆ ਅੰਕੜਿਆਂ 'ਚ ਪਤਾ ਲੱਗਦਾ ਕਿ ਅਗਸਤ ਵਿੱਚ ਕਾਰਾਂ ਰਾਹੀਂ ਅਮਰੀਕਾ ਜਾਣ ਵਾਲੇ ਲੋਕਾਂ ਵਿੱਚ 2025 ਦੇ ਮੁਕਾਬਲੇ 9.9% ਦਾ ਵਾਧਾ ਦਰਜ ਹੋਇਆ ਜਦਕਿ ਏਅਰ ਟਰੈਵਲ ਦੇ ਵਿੱਚ 3.6% ਦਾ ਮਾਮੂਲੀ ਜਿਹਾ ਵਾਧਾ ਦਰਜ ਹੋਇਆ ਕਿਉਂਕਿ ਫਲਾਈਟਾਂ ਘੱਟ ਗਈਆਂ ਨੇ ਪਹਿਲਾਂ ਨਾਲੋਂ ਸੋ ਇਹ ਵੀ ਹੈ ਕਿ 21 ਅਗਸਤ ਨੂੰ ਗੱਲਬਾਤ ਜਿਹੜੀ ਹੈ ਟੁੱਟੀ ਸੀ ਅਤੇ ਸ਼ਰਤਾਂ ਕੈਨੇਡਾ ਵਾਲੇ ਕਹਿੰਦੇ ਨੇ ਕਿ ਸਾਡੇ ਮੂਹਰੇ ਬਹੁਤ ਜ਼ਿਆਦਾ ਮੋਟੀਆਂ ਸ਼ਰਤਾਂ ਲਾਤੀਆਂ ਸੀ ਜਿਨ੍ਹਾਂ ਨੂੰ ਅਸੀਂ ਮੰਨ ਨਹੀਂ ਸੀ ਸਕਦੇ ਆਉਣ ਵਾਲੇ ਦਿਨਾਂ ਵਿੱਚ ਇਹ ਜਿਹੜਾ ਸਤੰਬਰ ਮਹੀਨੇ ਦਾ ਅੰਕੜਾ ਆਵੇਗਾ ਕਿਉਂਕਿ ਹਾਲਾਤ ਇਸ ਵੇਲੇ ਦੋਵਾਂ ਦੇਸ਼ਾਂ ਦੇ ਵਿਚਕਾਰ ਇਸ ਵੇਲੇ ਸੁਖਾਵੇਂ ਨਹੀਂ ਅਤੇ ਉਹ ਜਿਹੜਾ ਅੰਕੜਾ ਆਵੇਗਾ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਕਹਾਣੀ ਕਿੱਧਰ ਨੂੰ ਜਾ ਰਹੀ ਹੈ ਅਤੇ ਹੁਣ ਲੋਕਾਂ ਦਾ ਕੀ ਰੁਝਾਨ ਹੈ ਇਸ ਪ੍ਰੋਗਰਾਮ ਦੇ ਸਪੋਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਅਤੇ ਬੈਸਟ ਰੇਟ ਲੈਣ ਲਈ ਸੋਨਿਕ ਅਤੇ ਮਾਨਸ ਪਹੁਜਾ ਨੂੰ ਯਾਦ ਰੱਖੋ ਅਗਰ ਤੁਸੀਂ ਓਨਰ ਓਪਰੇਟਰ ਹੋ ਟਰੱਕਾਂ ਦੀ ਆਪਣੀ ਕੰਪਨੀ ਹੈ ਤਾਂ ਸੋਨਿਕ ਅਤੇ ਮਾਨਸ ਪਹੁਜਾ ਤੁਹਾਨੂੰ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਅਤੇ ਬੈਸਟ ਰੇਟ ਦੇਣ ਦਾ ਦਾਅਵਾ ਕਰਦੇ ਨੇ ਫੋਨ ਨੰਬਰ ਹੈ ਜੀ 587-832-1208 ਸੋਨਿਕ ਇੰਸ਼ੋਰੈਂਸ ਵਾਈ ਵਾਈ ਸੀ ਹੋਮ ਕੇਅਰ ਅਗਰ ਤੁਹਾਡੇ ਘਰ ਵਿੱਚ ਬਜ਼ੁਰਗ ਹਨ ਜਿਨ੍ਹਾਂ ਨੂੰ ਸਾਂਭ ਸੰਭਾਲ ਦੀ ਲੋੜ ਹੈ ਤਾਂ ਵਾਈ ਵਾਈ ਸੀ ਹੋਮ ਕੇਅਰ ਦੇ ਵੀਰਪਾਲ ਕੌਰ ਡਾਕਟਰ ਨਾਲ ਸੰਪਰਕ ਕਰੋ ਇਹਨਾਂ ਦੀ ਕੰਪਨੀ ਵਾਈ ਵਾਈ ਸੀ ਹੋਮ ਕੇਅਰ ਤੁਹਾਡੇ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਕਰੇਗੀ ਅਤੇ ਬਿੱਲ ਸਿੱਧਾ ਸਰਕਾਰ ਨੂੰ ਭੇਜਿਆ ਜਾਵੇਗਾ ਆਪਣੀ ਬੋਲੀ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸੇਵਾਵਾਂ ਵਾਸਤੇ ਵੀਰਪਾਲ ਕੌਰ ਨੂੰ 825-760-983 'ਤੇ ਕਾਲ ਕਰ ਲਓ ਓਐਸਏ ਸਮਾਈਲ ਮੈਡੀਕਲ ਨਾਰਥ ਈਸਟ ਕੈਲਗਰੀ ਦੇ ਸਨਰਾਈਜ ਏਰੀਆ ਵਿੱਚ ਖੁੱਲ੍ਹ ਗਿਆ ਓਐਸਏ ਸਮਾਈਲ ਮੈਡੀਕਲ ਇਹਨਾਂ ਕੋਲ ਐਕਸਪਰਟ ਡਾਕਟਰਾਂ ਦੀ ਟੀਮ ਹੈ ਅਪੁਆਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ ਨਵੇਂ ਪੇਸ਼ੈਂਟ ਵੀ ਲੈ ਜਾ ਰਹੇ ਨੇ ਹਫ਼ਤੇ ਦੇ 6 ਦਿਨ ਇੱਕ ਕਲੀਨਿਕ ਖੁੱਲ੍ਹਦਾ ਤੁਸੀਂ ਮਾਹਿਰ ਡਾਕਟਰ ਕੋਲੋਂ ਆਪਣਾ ਇਲਾਜ ਕਰਵਾ ਸਕਦੇ ਹੋ ਫੋਨ 587-617-4496 ਪੰਜਾਬ ਇੰਸ਼ੋਰੈਂਸ ਅਗਰ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਚਾਹੀਦੀਆਂ ਨੇ ਤਾਂ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨਾਲ ਸੰਪਰਕ ਕਰ ਲਓ ਲਾਈਫ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਮੋਰਗੇਜ ਇੰਸ਼ੋਰੈਂਸ ਇਹ ਅਗਰ ਤੁਸੀਂ ਲੈਣੀ ਹੈ ਤਾਂ ਫੋਨ ਨੰਬਰ 403-400-4350 'ਤੇ ਕੰਟੈਕਟ ਕਰੋ ਪੰਜਾਬ ਇੰਸ਼ੋਰੈਂਸ ਮਦਰ ਇੰਡੀਆ ਰੈਸਟੋਰੈਂਟ ਡਰਾਈਨ ਇਨ ਟੇਕ ਆਊਟ ਡਿਲੀਵਰੀ ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਇੱਥੋਂ 24 ਘੰਟੇ 7 ਦਿਨ ਖੁੱਲ੍ਹਦਾ ਹੈ ਜੀ ਅਤੇ ਬੈਠ ਕੇ ਖਾਣਾ ਹੋਵੇ ਜਾਂ ਲੈ ਕੇ ਆਉਣਾ ਹੋਵੇ ਨੰਬਰ ਨੋਟ ਕਰੋ 403-936-77-77 ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਪਿਕਸਲ ਫੋਟੋ ਸਟੂਡੀਓ ਜਿੱਥੇ ਸਿਰਫ $7 ਵਿੱਚ ਪਾਸਪੋਰਟ ਫੋਟੋ ਤਿਆਰ ਕੀਤੀ ਜਾਂਦੀ ਹੈ ਪਿਕਸਲ ਫੋਟੋ ਸਟੂਡੀਓ ਤੋਂ ਤੁਸੀਂ ਕਿਸੇ ਕੰਟਰੀ ਦੀ ਪਾਸਪੋਰਟ ਓ ਸੀ ਆਈ US ਵੀਜ਼ਾ ਜਾਂ ਕਿਸੇ ਕਿਸਮ ਦੀ ਗੌਰਮੈਂਟ ਆਈ ਡੀ ਦੀ ਫੋਟੋ ਸਿਰਫ $7 ਵਿੱਚ ਬਣਾ ਸਕਦੇ ਹੋ ਟੋਪ ਕੁਆਲਿਟੀ ਦੇ ਘੱਟ ਰੇਟ ਸਵਾਨਾ ਬਾਜ਼ਾਰ ਵਿੱਚ ਪਿਕਸਲ ਫੋਟੋ ਸਟੂਡੀਓ ਤੋਂ ਫੈਮਿਲੀ ਫੋਟੋ ਬੇਬੀ ਫੋਟੋ ਬਿਜ਼ਨਸ ਪੋਰਟਰੇਟ ਵੀ ਬਣਵਾ ਸਕਦੇ ਹੋ ਫੋਟੋ ਪ੍ਰਿੰਟਿੰਗ ਵੀ ਵਧੀਆ ਕੁਆਲਿਟੀ ਵਿੱਚ ਕਰਦੇ ਨੇ 403-947-0060 ਪਿਕਸਲ ਫੋਟੋ ਸਟੂਡੀਓ ਹੋਰ ਖ਼ਬਰਾਂ ਵਿੱਚ ਕੈਨੇਡਾ ਵਿੱਚ ਘਰਾਂ ਦੀਆਂ ਕੀਮਤਾਂ ਦੇ ਬਾਰੇ ਇੱਕ ਬੈਂਕ ਆਫ ਮੌਂਟਰੀਅਲ ਦੀ ਨਵੀਂ ਰਿਪੋਰਟ ਆਈ ਹੈ ਇਸ ਵਿੱਚ ਹਾਊਸਿੰਗ ਅਫੋਰਡੇਬਿਲਟੀ ਦੇ ਬਾਰੇ ਇਹ ਕਿਹਾ ਗਿਆ ਕਿ ਲਗਾਤਾਰ ਹਾਊਸਿੰਗ ਅਫੋਰਡੇਬਿਲਟੀ ਦੇ ਵਿੱਚ ਖਰੀਦੋ ਫਰੋਖਤ ਦੀ ਜਿਹੜੀ ਸਮਰੱਥਾ ਹੈ

0: ਵਿੱਚ ਸੁਧਾਰ ਹੋਇਆ ਪਰ ਆਮ ਬਹੁਤ ਸਾਰੇ ਲੋਕਾਂ ਲਈ ਘਰ ਖਰੀਦਣਾ ਅਜੇ ਵੀ ਦੂਰ ਦੀ ਕਹਾਣੀ ਹੈ। BMO ਦੇ ਚੀਫ ਇਕਨੋਮਿਸਟ ਡਗਲਸ ਪੋਰਟਰ ਕਹਿੰਦੇ ਨੇ ਕੀਮਤਾਂ ਕੋਲ ਜਿਹੜੀਆਂ ਘਰਾਂ ਦੀਆਂ ਕੀਮਤਾਂ ਨੇ ਇਹਨਾਂ ਦੇ ਲਈ ਇੱਕੋ ਰਸਤਾ ਬਚਦਾ ਉਹ ਹੈ ਕਿ ਕੀਮਤਾਂ ਹੋਰ ਹੇਠਾਂ ਆਉਣ। ਲੇਕਿਨ ਇਹ ਕਿਵੇਂ ਆਉਣਗੀਆਂ ਇਹ ਤਾਂ ਪਤਾ ਨਹੀਂ ਹੈ। ਬੈਂਕ ਆਫ ਕੈਨੇਡਾ ਦੇ ਹਾਊਸਿੰਗ ਅਫੋਰਡੇਬਿਲਟੀ ਇੰਡੈਕਸ ਮੁਤਾਬਕ 2026 ਦੇ ਦੂਸਰੇ ਕੁਆਟਰ ਵਿੱਚ ਲਗਾਤਾਰ 11ਵੇਂ ਮਹੀਨੇ ਸੁਧਾਰ ਦਰਜ ਕੀਤਾ ਗਿਆ। ਵਿਆਜ ਦਰਾਂ ਵਿੱਚ ਸਥਿਰਤਾ ਜਾਂ ਕਟੌਤੀ, ਘਰਾਂ ਦੀਆਂ ਕੀਮਤਾਂ ਵਿੱਚ ਗਿਰਾਵਟ, ਲੋਕਾਂ ਦੀ ਆਮਦਨ ਮਾੜੀ ਮੋਟੀ ਇੰਪਰੂਵ ਹੋਈ ਅਤੇ ਮਾਰਕੀਟ 'ਚ ਸੁਧਾਰ ਥੋੜ੍ਹਾ ਜਿਹਾ ਆਇਆ। ਪਰ ਅਸਲੀਅਤ ਇਹ ਹੈ ਕਿ 2020 ਦਾ ਜਿਹੜਾ ਕੋਵਿਡ-19 ਦਾ ਜਿਹੜਾ ਸਲੋਅ ਡਾਊਨ ਸੀ ਉਹਦੇ ਨਾਲੋਂ ਹਾਲਾਤ ਕਾਫ਼ੀ ਮਾੜੇ ਨੇ। ਸੋ BMO ਦੇ ਅਨੁਸਾਰ 3 ਕੁ ਚੀਜ਼ਾਂ ਹੋ ਸਕਦੀਆਂ ਨੇ ਜਿਹਦੇ ਨਾਲ ਮਾਰਕੀਟ ਦੇ ਕੋਲ ਕਿਹੜੇ ਰਸਤੇ ਬਚਦੇ ਨੇ। ਘਰਾਂ ਦੀ ਮਾਰਕੀਟ ਦੀ ਗੱਲ ਕਰਦੇ ਨੇ ਕਿ ਲੋਕਾਂ ਦੀ ਆਮਦਨ ਦੇ ਵਿੱਚ ਵੱਡਾ ਵਾਧਾ ਹੋਵੇ, ਪਰ ਇਹ ਬਹੁਤ ਸਮਾਂ ਲੱਗੇਗਾ। ਵਿਆਜ ਦਰਾਂ ਵਿੱਚ ਬਹੁਤ ਵੱਡੀ ਕਟੌਤੀ ਕੀਤੀ ਜਾਵੇ ਅਤੇ ਵਿਆਜ ਦਰਾਂ ਦੇ ਹੇਠਾਂ ਆਉਣ ਦੀ ਕੋਈ ਉਮੀਦ ਤਾਂ ਨਹੀਂ ਲੱਗਦੀ ਅਤੇ ਹੋਰਨਾਂ ਬੈਂਕਾਂ ਦੀਆਂ ਨੀਤੀਆਂ ਵੀ ਇਹੋ ਜਿਹੀਆਂ ਨੇ। ਪਰ ਜੇ ਕਟੌਤੀ ਨਹੀਂ ਆਉਂਦੀ ਤਾਂ ਫਿਰ ਅਫੋਰਡੇਬਿਲਟੀ ਨਹੀਂ ਅਜੇ ਇੰਨੀ ਛੇਤੀ ਹੋਰ ਹੇਠਾਂ ਆਵੇਗੀ ਅਤੇ ਜਾਂ ਘਰਾਂ ਦੀ ਕੀਮਤ ਵਿੱਚ ਗਿਰਾਵਟ ਆਵੇ। ਪਹਿਲੇ ਦੋ ਤਰੀਕੇ ਕਹਿੰਦੇ ਕਿ ਜਿਹੜੇ ਨੇ ਉਹ ਸੰਭਵ ਲੱਗਦੇ ਆ, ਉਹ ਲੱਗਦਾ ਨਹੀਂ ਕਿ ਉਹ ਹੋਵੇਗਾ। ਨਾ ਆਮਦਨ ਇੰਨੀ ਛੇਤੀ ਵਧਣੀ ਹੈ ਅਤੇ ਨਾ ਵਿਆਜ ਦਰਾਂ ਵਿੱਚ ਕਟੌਤੀ ਆਉਣੀ ਹੈ। ਇਸ ਲਈ ਇਹ ਜਿਹੜਾ ਤੀਜਾ ਤਰੀਕਾ ਹੈ ਕਿ ਘਰਾਂ ਦੀਆਂ ਕੀਮਤਾਂ ਹੀ ਘੱਟ ਜਾਣ। ਅਤੇ ਸੋ ਇਹ ਰਿਪੋਰਟ ਇਹ ਗੱਲ ਕਹੀ ਗਈ ਹੈ ਕਿ ਬ੍ਰਿਟਿਸ਼ ਕੋਲੰਬੀਆ ਅਤੇ ਅੰਟੇਰੀਓ ਵਰਗੇ ਸੂਬਿਆਂ ਵਿੱਚ ਕੀਮਤਾਂ 'ਚ ਕੁਛ ਗਿਰਾਵਟ ਆਈ ਹੈ, ਪਰ ਬਹੁਤੇ ਸੂਬਿਆਂ ਵਿੱਚ ਅਜੇ ਵੀ ਇਹ ਬਹੁਤ ਉੱਚੀਆਂ ਕੀਮਤਾਂ ਨੇ। ਸੋ ਜਦੋਂ ਤੱਕ ਕੋਈ ਬਿਹਤਰ ਤਾਲਮੇਲ ਨਹੀਂ ਬਣਦਾ, ਇਹ ਰਿਪੋਰਟ ਜਿਹੜੀ ਹੈ ਇਹ ਕਹਿੰਦੀ ਹੈ ਕਿ ਅਫੋਰਡੇਬਿਲਟੀ ਨਹੀਂ ਬਣੇਗੀ, ਇਸੇ ਤਰ੍ਹਾਂ ਸਥਿਤੀ ਜਿਹੜੀ ਹੈ ਬਣੀ ਰਹੇਗੀ। ਕੈਨੇਡਾ ਦੇ ਵਿੱਚ ਗੈਸ ਸਟੇਸ਼ਨਾਂ 'ਤੇ ਅਗਲੇ ਹਫ਼ਤੇ ਤੋਂ ਕਹਿੰਦੇ ਨੇ ਕਿ ਕੁਛ ਤੇਲ ਸਸਤੇ ਹੋ ਸਕਦੇ ਨੇ, ਕਿਉਂਕਿ ਗੈਸ ਰਿਫਾਇਨਰੀਜ਼ ਦੇ ਬਾਰੇ ਕਿਹਾ ਜਾ ਰਿਹਾ ਕਿ ਰੈਗੂਲਰ ਸੀਜ਼ਨਲ ਚੇਂਜ ਜਿਹੜੀ ਹੈ ਉਹ ਆ ਰਹੀ ਹੈ। ਪਰ ਕਿੰਨੀ ਡਿੱਗੇਗੀ ਕੀਮਤ ਥੱਲੇ ਇਹ ਪਤਾ ਨਹੀਂ ਹੈ। ਆਇਲ ਸਪਲਾਈ ਵਰਲਡ ਵਾਈਡ ਜਿਹੜੀ ਹੈ ਉਹਦੇ ਵਿੱਚ ਡਰੋਪ ਹੈ ਅਤੇ ਤੇਲ ਦੀਆਂ ਕੀਮਤਾਂ ਫਿਰ ਉੱਚੀਆਂ ਨੇ। ਗੈਸ ਪ੍ਰਾਈਸਿਸ ਕੀ ਕੈਨੇਡਾ ਵਿੱਚ ਅਤੇ ਦੁਨੀਆਂ ਦੇ ਵਿੱਚ ਇਰਾਨ ਦੇ ਹਮਲੇ ਤੋਂ ਬਾਅਦ ਅਸਮਾਨ ਛੋਣ ਲੱਗੀਆਂ ਨੇ ਅਤੇ ਸਟੇਟ ਆਫ ਹੋਰਮੋਜ਼ ਦੇ ਵਿੱਚ ਜੋ ਇੱਕ ਅਨਸਰਟਨਟੀ ਦਾ ਮਾਹੌਲ ਹੈ ਉਹ ਵੀ ਇਸ ਚੀਜ਼ ਦੇ ਵਿੱਚ ਹਰਟ ਕਰ ਰਿਹਾ ਜੀ। ਸੋ ਵਿੰਟਰ ਗੈਸੋਲੀਨ ਬਲੈਂਡ ਦੇ ਵਿੱਚ ਜਿਹੜਾ ਫਰਕ ਹੈ ਉਹ 17 ਤੋਂ ਸ਼ੁਰੂ ਹੁੰਦਾ ਅਤੇ ਜਿਸ ਦੇ ਨਾਲ ਜਿਹੜਾ ਫਿਊਲ ਹੈ ਰਿਟੇਲ ਪੰਪਸ 'ਤੇ ਜਿਹੜਾ ਹੈ ਉਹ ਜਿਹੜਾ ਥੋੜ੍ਹਾ ਜਿਹਾ ਥੱਲੇ ਆ ਸਕਦਾ। ਇਹ ਇੱਕ ਜਿਹੜੀ ਇੱਕ ਰਿਪੋਰਟ ਹੈ ਐਨਾਲਿਸਟ ਦੀ ਉਹ ਇਹ ਕਹਿ ਰਹੀ ਹੈ ਜੀ। ਹੋਰ ਖਬਰਾਂ ਦੇ ਵਿੱਚ ਕੈਨੇਡਾ ਦੇ ਵਿੱਚ ਅਲਬਰਟਾ ਅਜਿਹਾ ਸੂਬਾ ਜਿੱਥੇ ਰੈਫਰੈਂਡਮ ਦਾ ਰੌਲਾ ਪਿਆ ਹੋਇਆ ਅਤੇ ਅਲਬਰਟਾ ਸਰਕਾਰ ਵਾਲੇ $4 million ਇਸ਼ਤਿਹਾਰਬਾਜ਼ੀ 'ਤੇ ਖਰਚ ਕਰ ਰਹੇ ਨੇ, ਜਿੱਥੇ ਆਮ ਸਿਟੀਜ਼ਨ ਨੂੰ ਕਿਹਾ ਜਾਵੇਗਾ ਕਿ ਆਉਣ ਵਾਲੇ ਮਹੀਨੇ ਦੇ ਵਿੱਚ ਅਕਤੂਬਰ 19 ਨੂੰ ਹੋਣ ਵਾਲੇ ਰੈਫਰੈਂਡਮ ਵਿੱਚ ਨਿਕਲ ਕੇ ਵੋਟਾਂ ਪਾਓ। ਇਹ ਕੰਪੇਨ ਆਨਲਾਈਨ, TV, ਰੇਡੀਓ ਅਤੇ ਬਿੱਲ ਬੋਰਡ 'ਤੇ ਚਲਾਈ ਜਾਵੇਗੀ। ਪ੍ਰੀਮੀਅਰ ਦੇ ਆਫਿਸ ਨੇ ਕਿਹਾ ਕਿ ਇਹ ਇੰਪੋਰਟੈਂਟ ਹੈ ਕਿ ਅਲਬਰਟਾ ਵਾਸੀਆਂ ਨੂੰ ਇਹ ਸਮਝਾਇਆ ਜਾਵੇ ਕਿ 10 ਦਾ ਜਿਹੜਾ ਰੈਫਰੈਂਡਮ ਹੈ, 10 ਜਿਹੜੇ ਸਵਾਲ ਨੇ ਰੈਫਰੈਂਡਮ ਦੇ ਅਕਤੂਬਰ 19 ਦੇ ਵਿੱਚ, ਉਹਨਾਂ ਵਿੱਚ ਕੀ ਹੈ ਅਤੇ ਕਿਹਾ ਇਹ ਜਾਵੇਗਾ ਲੋਕਾਂ ਨੂੰ ਕਿ ਤੁਸੀਂ ਅਲਬਰਟਾ ਨੂੰ ਕੈਨੇਡਾ ਦੇ ਵਿੱਚ ਰੱਖਣ ਲਈ ਹੀ ਵੋਟ ਪਾਓ। ਖਾਸ ਗੱਲ ਇਹ ਹੈ ਕਿ ਸਵਾਲ ਰੈਫਰੈਂਡਮ ਦੇ ਵਿੱਚ ਸੈਪਰੇਸ਼ਨ ਦਾ ਤਾਂ ਇੱਕੋ ਹੀ ਹੈ, 9 ਸਵਾਲ ਜਿਹੜੇ ਨੇ ਇਮੀਗ੍ਰੇਸ਼ਨ ਦੇ ਅਤੇ ਕਾਂਸਟੀਟਿਊਸ਼ਨਲ ਸੰਵਿਧਾਨਿਕ ਇਸ਼ੂਜ਼ ਦੇ ਹੈਗੇ ਨੇ। ਮੇਨ ਫੋਕਸ ਜਿਹੜਾ ਹੈ ਉਹ ਲਾਸਟ ਕੁਐਸਚਨ 'ਤੇ ਹੈ, ਉਹ ਕਿ ਅਖੀਰ ਦੇ ਵਿੱਚ ਰੱਖਿਆ ਗਿਆ ਕਿ ਕੈਨੇਡਾ ਦਾ ਜਿਹੜਾ ਅਲਬਰਟਾ ਨੂੰ ਕੈਨੇਡਾ 'ਚ ਰੱਖਣਾ ਜਾਂ ਇੱਕ ਰੈਫਰੈਂਡਮ ਕਰਾਇਆ ਜਾਵੇ ਵੱਖਰੇ ਹੋਣ ਲਈ। ਡੈਨੀਅਲ ਸਮਿਥ ਕਹਿੰਦੇ ਨੇ ਅਤੇ ਅਸੀਂ ਕੰਟਰੀ ਨੂੰ ਇੱਕ ਰੱਖਣਾ ਚਾਹੁੰਦੇ ਹਾਂ ਅਤੇ ਇਸ਼ੂ ਨੂੰ ਜਿਹੜਾ ਹੈ ਇਸ ਮੁੱਦੇ ਨੂੰ ਬਿਲਕੁਲ ਖਤਮ ਕਰ ਦੇਣਾ ਚਾਹੁੰਦੇ ਹਾਂ ਅਤੇ ਅਸੀਂ ਨਹੀਂ ਚਾਹੁੰਦੇ ਕਿ ਇਹ ਮੁੱਦਾ ਦੁਬਾਰਾ ਸਿਰ ਚੁੱਕੇ। ਸੋ ਇਹ ਕੁਛ ਖਬਰਾਂ ਲੋਕਲ ਵੀ ਹਨ ਅਤੇ ਜਿਨ੍ਹਾਂ ਵਿੱਚ ਅਸੀਂ ਅਮਰੀਕਾ ਦੀਆਂ, ਕੈਨੇਡਾ ਦੀਆਂ ਜ਼ਿਆਦਾ ਕਰਕੇ ਖਬਰਾਂ ਜਿਹੜੀਆਂ ਨੇ ਉਹਨਾਂ 'ਤੇ ਸਮਾਂ ਲੱਗ ਜਾਂਦਾ ਸਾਡਾ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਭੁੱਲਾ ਚੁੱਕਾ ਲਈ ਖਿਮਾ ਜੀ। ਅਗਲਾ ਪ੍ਰੋਗਰਾਮ ਜਲਦੀ ਆਪ ਜੀ ਲਈ ਪੇਸ਼ ਕੀਤਾ ਜਾਵੇਗਾ, ਰਾਤ 9 ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਭੁੱਲਾ ਚੁੱਕਾ ਲਈ ਖਿਮਾ ਜੀ, ਸਤਿ ਸ਼੍ਰੀ ਅਕਾਲ।
1: You are listening to Fairchild Radio, CHKF FM 94.5.

0: The time is 5 p.m.
1: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
2: ਜਦੋਂ ਤੁਸੀਂ ਨਵਾਂ ਘਰ ਬਣਾਉਂਦੇ ਹੋ ਤਾਂ ਤੁਸੀਂ ਉਹਨਾਂ ਕਮਿਊਨਿਟੀ ਸਹੂਲਤਾਂ ਲਈ ਉਡੀਕ ਨਹੀਂ ਕਰਨਾ ਚਾਹੁੰਦੇ ਜੋ ਉਸ ਥਾਂ ਨੂੰ ਇੱਕ ਅਸਲੀ ਗੁਆਂਢ ਵਰਗਾ ਅਹਿਸਾਸ ਦਿੰਦੀਆਂ ਨੇ। ਨਾਰਥ ਈਸਟ ਕੈਲਗਰੀ ਦੇ ਵਿੱਚ ਹਕਸਲੀ ਏਰੀਆ, ਜਿੱਥੇ ਪਹਿਲੇ ਪਰਿਵਾਰਾਂ ਦੇ ਆਉਣ ਤੋਂ ਪਹਿਲਾਂ ਹੀ ਪਾਰਕ ਅਤੇ ਪੈਦਲ ਚੱਲਣ ਵਾਲੇ ਰਸਤੇ ਤਿਆਰ ਨੇ, ਸ਼ਾਪਸ ਅਤੇ ਸਕੂਲ ਨੇੜੇ ਹੋਣ ਅਤੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਤੱਕ ਤੇਜ਼ ਪਹੁੰਚ ਦੇ ਨਾਲ ਹਕਸਲੀ ਤੁਹਾਨੂੰ ਜੁੜਿਆ ਰੱਖਦਾ। ਬਿਨਾਂ ਜਗ੍ਹਾ ਕੁਦਰਤ ਜਾਂ ਜੀਵਨ ਦੀ ਗੁਣਵੱਤਾ ਦੇ ਨਾਲ ਕੋਈ ਸਮਝੌਤਾ ਕੀਤੇ। ਅੱਜ ਹੀ ਹਕਸਲੀ ਦੇ 12 ਸ਼ੋਅ ਹੋਮਸ ਵੇਖੋ। ਘਰਾਂ ਦੀ ਕੀਮਤ ਮਿਡ 5 ਲੱਖ ਤੋਂ ਸ਼ੁਰੂ। ਵਿਜ਼ਿਟ ਕਰੋ genesisland.com।
3: ਐਤਵਾਰ 5 ਵਜੇ ਤੋਂ ਲੈ ਕੇ 7 ਵਜੇ ਤੱਕ ਸੁਣ ਸਕਦੇ ਹੋ ਸਮਾਜਿਕ, ਆਰਥਿਕ ਤੇ ਰਾਜਨੀਤਿਕ ਪੱਖ ਦੇ ਮਸਲੇ, ਮਿੰਟੂ ਬੂਰੇ ਸਰੀਆ ਤੋਂ ਪੰਜਾਬ ਤੇ ਭਾਰਤ ਦੀਆਂ ਖਬਰਾਂ। ਸਟੂਡੀਓ ਦਾ ਨੰਬਰ 4577171947।
4: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ। ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ, ਰੇਡੀਓ ਸੁਰਸੰਗਮ .ca, ਫੋਨ 403-585-0910। ਰੇਡੀਓ ਸੁਰਸੰਗਮ,
5: ਕੈਲਗਰੀਜ਼ ਓਲਡੈਸਟ, ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ, ਸਬਰੰਗ ਰੇਡੀਓ 94.7 FM।
6: ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ 7 to 8 PM, ਸੰਡੇਜ਼ 1 to 5 PM।
5: ਵਿਜ਼ਿਟ sabrang.ca।
7: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.

0: हर समय तुहाडे संग तुहाडा अपना यह रेडियो सुरसंगम।
1: ओहो आज फेर नहीं लोड मिलिया
2: की होया
1: बस पूछना इंश्योरेंस कंफर्मेशन नहीं आई टाइम पे ते हुन फेर एक दिन वेट करनी पैनी है ते बच्चियां नु फेर नहीं मिल होना दो दिन
2: ओहो रह गए ना फेर पीछे मैं सुनया है सोनिक इंश्योरेंस दे मानस पहुजा अते रमन वड़ैच ते उना दी टीम इंश्योरेंस कंफर्मेशन बहुत जल्दी प्रोवाइड करवा दंदी है ते ओ ता पोर्टल भी सेट कर दंदे ने ताकि तुसी आप ही कंफर्मेशन दे सको बशर्ते तुहाडी इंश्योरेंस एक्टिव है तुसी आज ही उना नु फोन करो ते जल्दी जल्दी गाल करके कोई हल लब्बो ताकि अगली बारी तुसी कार टाइम ते आ सको ते बच्चा नाल टाइम भी स्पेंड कर सको फोन नंबर है मानस पहुजा 5878321208 या रमन वड़ैच 7807530001 सोनिक इंश्योरेंस
3: मर्सिडीज कार खरीदना चाहते हो ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ 'ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
3: ਮਰਸੀਡੀਜ਼ ਬੈਂਸ ਕੰਟਰੀ ਹਿਲਸ
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
6: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨਸ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ ਥੈਂਕ ਯੂ

0: कैनेडा विच रहिंदिया इंश्योरेंस की बहुत अहमियत है। किसी भी तरह की इंश्योरेंस ले पंजाब इंश्योरेंस दे रीजनल मैनेजर हरपिंदर सिद्धू नाल आज ही संपर्क करो। सुपर वीजा, लाइफ इंश्योरेंस, मॉर्गेज इंश्योरेंस, RESP दिया वधिया सेवावां लई पिछले लंबे अरसे तो कैलगरी विच जानिया पहचानिया नाम है हरपिंदर सिद्धू। ए इंश्योरेंस लई नामवर कंपनियां नाल काम करदे हन। होर जानकारी लई पंजाब इंश्योरेंस दे हरपिंदर सिद्धू नाल 403-404-3500 ते संपर्क करो।
1: ਆਪਣੇ ਘਰ ਦਾ ਦੂਜਾ ਨਾਂ ਆ ਸਕੂਲ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
2: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
1: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
2: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
1: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
2: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
1: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
2: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।
0: ਵਾਸੀਓ, ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
3: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ, ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street ਨਾਰਥ ਈਸਟ ਕੈਲਗਰੀ।
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
2: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
1: ਦੂਜੀ ਲੋਕੇਸ਼ਨ 117-7771 ਐਵੇਨਿਊ,
2: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
1: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
2: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ,
1: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
2: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
1: 403-835-2222।

ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ। ਮਾਨਸ ਪਹੁਜਾ ਜਿਹੜੇ ਕਿ ਦਾਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ। ਸੋ ਜੇਕਰ ਤੁਸੀਂ ਟਰੱਕ ਓਨਰ ਹੋ, ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ। ਉਹਨਾਂ ਨੂੰ ਕਾਲ ਕਰ ਲਓ 5878312108 ਤੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ। ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਵਾਈਵਾਸੀ ਹੋਮ ਕੇਅਰ ਵਾਲੇ ਵੀਰਪਾਲ ਕੌਰ ਟੱਟ ਹੁਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਜ਼ ਦਿੰਦੇ ਨੇ। ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਟੱਟ ਹੁਰਾਂ ਨੂੰ ਕਾਲ ਕਰ ਸਕਦੇ ਹੋ। ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ। ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ। ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 8257600983 YYC ਹੋਮ ਕੇਅਰ। ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ। ਸਨਰਿਜ ਮਾਲ ਦੇ ਲਾਗੇ ਨੇ, ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ, ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ।

ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪਾਇੰਟਮੈਂਟ ਦੀ ਲੋੜ ਨਹੀਂ, ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ, ਤੁਸੀਂ ਵਾਕ ਇਨ ਜਾ ਸਕਦੇ ਹੋ। ਹਫਤੇ ਦੇ 6 ਦਿਨ ਖੁੱਲੇ ਹੁੰਦੇ ਨੇ ਤੇ ਇਹਨਾਂ ਦਾ ਫੋਨ ਨੰਬਰ 5876174696 ਹੈ ਜੀ, ਓਏਸਿਸ ਸਮਾਈਲ ਮੈਡੀਕਲ। ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ, ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ, ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ। ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ, ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ। ਇਹਨਾਂ ਦਾ ਫੋਨ ਨੰਬਰ 4039036757 ਹੈ ਜੀ, ਮਰਸਡੀਜ਼ ਬੈਂਜ਼ ਕੰਟਰੀ ਹਿਲਸ।

ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ

0: ਨਹੀਂ ਆਈ ਟਾਈਮ ਤੇ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਆ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
1: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
2: ਹੈਲੋ ਗੋਪੀ ਸ਼ੁਕਰ ਆ ਤੂੰ ਫੋਨ ਚੁੱਕ ਲਿਆ ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ
3: ਉਹ ਸਾਰੇ ਡਰਦੇ ਨਹੀਂ ਚੱਕਦੇ ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ
2: ਉਹ ਨਹੀਂ ਭਰਾਵਾ ਮੈਂ ਇੰਜ ਨਹੀਂ ਕਰਦਾ ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ
4: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 4038701790 4038701790 ਸਟਾਰ ਮੂਵਿੰਗ